ਗੁਰਸਿੱਖ ਪੈਰ ਪਵਾਇਆ ਅੰਮ੍ਰਿਤ ਵਾਣੀ ਚੱਕ ਮਨ ਵਸ ਆਇਆ ਪਾਣੀ ਪੱਖਾਂ ਪੀ ਪੱਠ ਚੁਕਾਇਆ ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ ਨਾਮਦਾਨ ਇਸ਼ਨਾਨ ਕਰਮ ਪਮਾਇਆ ਨਿਵ ਚੱਲਣ ਮਿਠਬਾਲ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਵ ਸੁਫਲ ਪਾਇਆ ਤੱਪੜ ਝਾੜ ਵਿਛਾਏ ਧੂੜੀ ਨਾਇਆ ਕੋਰੇ ਮੱਠ ਅਣਾਏ ਨੀਰ ਭਰਾਇਆ

ਸੱਚਾ ਨਾਮ ਹੈ ਪਰਮੇਸ਼ਰ ਦਾ। ਤਿਨਾ ਦਰਿਆਵਾਂ ਗੁਰਮੁਖਾਂ ਨੂੰ ਕਹਿ, ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿੱਚ ਮੁੱਖ ਵਿੱਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ। ਦੋਸਤੀ ਕਰਨੀ

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ, ਮਾੜੇ ਆਦਮੀ ਨਾਲ ਦੋਸਤੀ ਕਰਾਂਗੇ ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ।

ਗੜ ਸ਼ੰਕਰ ਆਉਣ ਲੱਗ ਪਏ। ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ। ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ, ਹੁਣ 2 ਸਾਲ ਦਾ ਸਵਰਗ।

ਸ਼ਹਿਰ ਆ ਕੇ ਲੰਗਰ ਛਕ ਗਿਆ ਪਰ ਇੱਕ ਆਦਮੀ ਬੜਾ ਹੰਕਾਰੀ ਜਾਪਦਾ ਉਹ ਲੰਗਰ ਛਕਣ ਵਾਸਤੇ ਨਹੀਂ।

ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ ਸਿੱਖ। ਜੋਗੀ ਕਹਿਣ ਲੱਗਾ, ਅੱਛਾ ਤਿਲ ਕੋ ਲੰਗਰ ਛਕਣ ਵਾਸਤੇ ਨਹੀਂ ਆਇਆ? ਸਿਆਣੇ ਕਹਿੰਦੇ ਨੇ ਸਾਰਾ ਦਿਨ ਮਿੱਠਾ ਖਾਂਦੇ ਰਹੋ, ਸ਼ਾਮ ਨੂੰ ਥੋੜਾ ਜਿਹਾ ਕੌੜਾ ਖਾ ਲੋ। ਸਾਰਾ ਦਿਨ ਦਾ ਖਾਧਾ ਹੋਇਆ ਜਿਹੜਾ ਮਿੱਠਾ ਹੈ ਉਹਦਾ ਸਵਾਦ ਗੁਆਚ ਜਾਂਦਾ ਹੈ ਤੇ ਕੌੜਾ ਯਾਦ ਰਹਿ ਜਾਂਦਾ। ਇੰਨੇ ਲੋਕ ਆ ਕੇ ਲੰਗਰ ਛਕ ਗਏ, ਉਹਦੀ ਖੁਸ਼ੀ ਹੋਈ, ਪਰ ਜਦੋਂ ਪਤਾ ਲੱਗਾ ਭਾਈ ਤਿਲਕੂ ਨਹੀਂ ਆਇਆ ਤੇ ਜਿੰਨੇ ਲੋਕ ਲੰਗਰ ਛਕ ਗਏ ਸੀ ਉਹਨਾਂ ਦਾ ਖਿਆਲ ਭੁੱਲ ਗਿਆ। ਭਾਈ ਤਿਲਕੂ ਮਨ ਵਿਚ ਰੜਕਣ ਲੱਗ ਪਿਆ ਕਿ ਇਹਨੇ ਕਿਉਂ ਨੀ ਲੰਗਰ ਛਕਿਆ, ਇਹਨੂੰ ਵੀ ਮੈਂ ਲੰਗਰ ਛਕਾ।

ਪਾਏ ਤੇਲਗੂ ਦੇ ਘਰ ਚਲੇ ਗਏ। ਬੂਆ ਖੜਕਾਇਆ, ਭਾਈ ਤੇਲਗੂ ਜੀ ਨੇ ਬੂਆ ਖੋਲਿਆ। ਚੇਲੇ ਕਹਿਣ ਲੱਗੇ, ਭਾਈ ਤੇਲਗੂ ਤੈਨੂੰ ਜੋਗੀ ਨੇ ਯਾਦ ਕੀਤਾ, ਜੋਗੀ ਤੇਰੇ ਤੇ ਬੜਾ ਦਿਆਲ ਹੈ, ਤੂੰ ਜੋਗੀ ਦੇ ਲੰਗਰ ਵਿਚ ਪ੍ਰਸ਼ਾਦ ਛਕ, ਜੋਗੀ ਤੈਨੂੰ 4 ਸਾਲ ਦਾ ਸਵਰਗ ਦੇਵੇਗਾ। 4 ਸਾਲ ਦਾ ਸਵਰਗ? ਭਾਈ ਤੇਲਗੂ ਨੇ ਸੁਣੇ, ਸੁਣ ਕੇ ਕਹਿਣ ਲੱਗੇ, ਤੁਹਾਡਾ ਜੋਗੀ

ਤਿਲਕੂ ਨੂੰ ਫੜ ਕੇ ਮੇਰੇ ਕੋਲ ਲੈ ਆਓ। ਇਹ ਭੂਤ ਪ੍ਰੇਤ ਜੋਗੀ ਨੇ ਜਿਹੜੇ ਛੱਡੇ, ਭਾਈ ਤਿਲਕੂ ਦੇ ਘਰ ਵੱਲ ਤੁਰ ਪਏ। ਭਾਈ ਤਿਲਕੂ, ਬੂਹਾ ਬੰਦ ਹੈ, ਚੌਂਕੜਾ ਮਾਰੇ ਹੈ, ਮਨ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੈ ਤੇ ਜਪਜੀ ਸਾਹਿਬ ਦਾ ਪਾਠ ਪੈ ਕਰਦੇ। ਇੰਨੇ ਨੂੰ ਦਰਵਾਜ਼ਾ ਖੜਕਿਆ, ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਦਰਵਾਜ਼ਾ ਭੰਨ ਰਿਹਾ, ਆਵਾਜ਼ਾਂ ਆ ਰਹੀਆਂ।

ਜੋਗੀ ਦੇ ਲੰਗਰ ਵਿੱਚ ਪ੍ਰਸ਼ਾਦ ਛਕ ਤੇਰਾ ਬਚਾਅ ਹੋ ਜਾਏਗਾ, ਨਹੀਂ ਤਾਂ ਤੈਨੂੰ ਅਸੀਂ ਜਿੰਦਾ ਨਹੀਂ ਛੱਡਣਾ। ਪਰ ਭਾਈ ਤਿਲਕੂ ਉਹਨਾਂ ਦਾ ਮਨ ਗੁਰੂ ਨਾਲ ਜੁੜੇ ਤੇ ਜਿਹਦਾ ਮਨ ਗੁਰੂ ਨਾਲ ਜੁੜਿਆ ਹੋਵੇ ਇਹੋ ਜਿਹੀਆਂ ਚੀਜ਼ਾਂ ਲਾਗੇ ਨਹੀਂ ਆਉਂਦੀਆਂ। ਉਹ ਭੂਤ ਪ੍ਰੇਤ ਬਥੇਰਾ ਰੌਲਾ ਪਾਉਂਦੇ ਨੇ, ਭਾਈ ਤਿਲਕੂ ਬੂਹਾ ਖੋਲ ਲੰਗਰ ਖਾ ਨਹੀਂ ਤੇ ਤੈਨੂੰ ਮਾਰਦੇ ਆਂਗੇ। ਹੁਣ ਜਿਸ ਗੁਰੂ ਦੀ ਓਟ ਭਾਈ ਤਿਲਕੂ ਨੇ ਲਈ ਉਹ ਗੁਰੂ ਭਾਈ ਤਿਲਕੂ ਦੀ ਰੱਖਿਆ ਕਰ ਰਿਹਾ। ਉਹਨਾਂ ਭੂਤਾਂ ਪ੍ਰੇਤਾਂ ਨੂੰ ਕੋਈ ਇਹੋ ਜਿਹੀ ਚੀਜ਼ ਪੈਂਦੀ ਹੈ ਜਿਹੜੀ ਚੁੱਕ ਕੇ ਪਿਛਾਂ ਸੁੱਟ ਦਿੰਦੀ।

ਅੱਗੇ ਨਹੀਂ ਜਾਣ ਦਿੰਦੀ, ਚੁੱਕ ਕੇ ਪਿਛਾ ਸੁੱਟ ਦਿੰਦੀ। ਉਹ ਸ਼ਕਤੀ ਹੈ ਨਾਮ ਦੀ, ਕਿਉਂਕਿ ਜਿੱਥੇ ਨਾਮ ਹੋਵੇ ਉੱਥੇ ਇਹ ਚੀਜ਼ ਅਸਰ ਨਹੀਂ ਕਰਦੀ। ਹੁਣ ਇਹ ਭੂਤ ਪ੍ਰੇਤ ਥੱਕ ਕੇ ਵਾਪਸ ਆ ਗਏ, ਜੋਗੀ ਨੂੰ ਕਹਿਣ ਲੱਗੇ ਸਾਡਾ ਵਸ ਨਹੀਂ ਚੱਲਦਾ।

ਪਾਏ ਦਿਲਕੂ ਦੇ ਘਰ ਜਾ ਪਹੁੰਚਿਆ ਉਹ ਆਖਰ ਕਾਇਆ ਪਾਏ ਦਿਲਕੂ ਦਰਵਾਜ਼ਾ ਖੋਲ ਜੋਗੀ ਆਪ ਤੇਰੇ ਦੁਆਰੇ ਆਇਆ ਪਰ ਹੁਣ ਪਾਏ ਦਿਲਕੂ ਨੇ ਬੂਹਾ ਨਹੀਂ ਖੋਲਿਆ।

ਤਨ ਤੇਰਾ ਗੁਰੂ ਤੇ ਧਨ ਤੂੰ ਪਰ ਇੱਕ ਗੱਲ ਦੱਸ ਲੋਕੀ ਤਾਂ ਸਵਰਗ ਵਾਸਤੇ ਪੁੱਠੇ ਲਟਕਦੇ ਨੇ ਜੰਗਲਾਂ ਵਿੱਚ ਭੱਜੇ ਫਿਰਦੇ ਨੇ ਭੁੱਖੇ ਰਹਿੰਦੇ ਨੇ ਤੀਰਥਾਂ ਤੇ ਜਾਂਦੇ ਨੇ

ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੇ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ

ਅੰਮ੍ਰਿਤਸਰ ਰਹਿੰਦੇ। ਜੋਗੀ ਨੇ ਕਿਹਾ ਤਿਲਕੂ ਚੱਲ ਫਿਰ ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਭਾਈ ਤਿਲਕੂ ਜੀ ਨੂੰ

ਸਿਆਣੇ ਕਹਿੰਦੇ ਨੇ ਦੋਸਤੀ ਵੀ ਦੇਖ ਕੇ ਪਾਣੀ ਚਾਹੀਦੀ। ਸੋਚਣਾ ਚਾਹੀਦਾ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਇਹ ਮੇਰੀ ਦੋਸਤੀ ਦੇ ਲਾਇਕ ਹੈ ਕਿ ਨਹੀਂ, ਕਿਧਰੇ ਇਹ ਤਾਂ ਨਹੀਂ ਅੱਜ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਕੱਲ ਇਹਦੇ ਕੋਲ ਮੈਨੂੰ ਨੁਕਸਾਨ ਉਠਾਉਣਾ ਪਵੇ। ਇਸੇ ਵਾਸਤੇ ਕਿਹਾ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਨਾਮ ਬਿਲੋਈਏ ਉੱਥੇ ਜਾ ਕੇ ਬੈਠੇ।

ਉਹਨਾਂ ਨਾਲ ਕੀ ਦੋਸਤੀ ਕਰਨੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਵੀ ਭੁਲਾ ਦਿੱਤਾ ਹੈ। ਇਸ ਕਰਕੇ ਦੋਸਤੀ ਉਹਦੇ ਨਾਲ ਕਰੋ ਜਿਹੜਾ

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ

ਉਹ ਜਿਹੜਾ ਰਿੱਛ ਸੀ ਦਰਖਤ ਥੱਲੇ ਬੈਠਾ ਹੋਇਆ ਉਹਦੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਕੰਡਾ ਚੁਭਿਆ ਸੀ ਖੂਨ ਵਗ ਰਿਹਾ ਉਹ ਆਪ ਕੱਢ ਸਕਦਾ ਨਹੀਂ ਸੀ ਉਹ ਭਾਲੂ ਉਹ ਰਿੱਛ ਬੜਾ ਦੁਖੀ ਸੀ ਇਸ ਆਦਮੀ ਨੇ ਉਹਦੇ ਪੈਰ ਵੱਲ ਦੇਖਿਆ ਲਹੂ ਵਗ ਰਿਹਾ ਉਸ ਰਿਸ਼ ਵੱਲ ਦੇਖਿਆ ਜਿਹਦੀਆਂ ਅੱਖਾਂ ਦੇ ਵਿੱਚ ਦਰਦ ਹੈ ਉਹ ਇਸ ਆਦਮੀ ਵੱਲ ਤਰਸ ਭਰੀ ਨਿਗਾਹ ਨਾਲ ਦੇਖ ਰਿਹਾ ਕਿ ਇਹ ਮੇਰੇ ਵੱਲ ਆਵੇ ਇਹ ਮੇਰਾ ਕੰਡਾ ਕੱਢੇ ਇਹ ਆਦਮੀ ਅੱਗੇ ਹੋਇਆ ਇਹਨੇ ਜਾ ਕੇ ਉਹਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ ਪੈਰ ਤੇ ਪੱਟੀ ਬੰਨ ਦਿੱਤੀ ਉਹ ਰਿਸ਼ ਬੜਾ ਖੁਸ਼ ਹੋਇਆ ਹੁਣ ਦੋਨਾਂ ਦੀ ਦੋਸਤੀ ਹੋ ਗਈ ਉਹ ਆਦਮੀ ਰੋਜ ਲੱਕੜਾਂ ਇਕੱਠੀਆਂ ਕਰਕੇ ਵੇਚਿਆ ਕਰਦਾ ਸੀ ਹੁਣ ਜਦੋਂ ਵੀ ਉਹਨੇ ਜੰਗਲ ਵਿੱਚ ਜਾਣਾ ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦੇਣੀਆਂ ਉਹਨੇ ਚੁੱਕ ਕੇ ਲੱਕੜਾਂ ਪਿੰਡ ਆ ਕੇ ਵੇਚ ਦੇਣੀਆਂ ਬੜੇ ਪੈਸੇ ਕਮਾ ਲਏ ਇੱਥੋਂ ਤੱਕ ਤਾਂ ਠੀਕ ਰਿਹਾ ਇਹਨੇ ਭਲਾ ਕੀਤਾ ਅਗੋਂ ਨੇ ਵੀ ਇਹਦੀ ਮਦਦ ਕੀਤੀ ਇੱਕ ਦਿਨ ਐਸਾ ਹੋਇਆ ਲੱਕੜਾਂ ਲੈਣ ਵਾਸਤੇ ਜੰਗਲ ਚ ਗਿਆ ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਸਨ ਅੱਗੇ ਤੇ ਲੱਕੜਾਂ ਲੈ ਕੇ ਵਾਪਸ ਆ ਜਾਂਦਾ ਸੀ ਕਹਿਣ ਲੱਗਾ ਕਿਉਂ ਨਾ ਕੁਝ ਘੜੀਆਂ ਆਰਾਮ ਕਰ ਲੋ ਇਹ ਦਰਖਤ ਥੱਲੇ ਲੰਮਾ ਪੈ ਗਿਆ ਤੇ ਭਾਲੂ ਜਿਹੜਾ ਸੀ ਇਹਦੇ ਸਰਾਣੇ ਬਹਿ ਗਿਆ

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ, ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ, ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸ ਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ ਮੱਖੀ

ਸੌਂਗੇ ਹੁਣ ਭਾਲੂ ਦੇਖ ਰਿਹਾ ਸੀ ਕਿ ਮੇਰੇ ਦੋਸਤ ਨੂੰ ਮੱਖੀ ਤੰਗ ਕਰਦੀ। ਹੁਣ ਜਦੋਂ ਦੁਬਾਰਾ ਮੱਖੀ ਆ ਕੇ ਮੂੰਹ ਤੇ ਬੈਠੀ ਤੇ ਭਾਲੂ ਨੇ ਉਸੇ ਤਰ੍ਹਾਂ ਹੱਥ ਹਿਲਾ ਦਿੱਤਾ ਤੇ ਮੱਖੀ ਉੱਡ ਗਈ। ਦੁਬਾਰਾ ਫਿਰ ਮੱਖੀ ਆ ਕੇ ਬਹਿ ਗਈ। ਇਹ ਕੁਦਰਤੀ ਗੱਲ ਹੈ ਕਿ ਮੱਖੀ ਨੂੰ ਜਿੱਥੋਂ ਹਟਾਓ ਉੱਡ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿੰਦੀ। ਮੱਖੀ ਦੁਬਾਰਾ ਆ ਕੇ ਫਿਰ

ਹੁਣ ਉਹ ਆਪਣੀ ਜਗ੍ਹਾ ਭਲਾ ਕਰ ਰਿਹਾ ਕਿਉਂਕਿ ਸਮਝ ਨਹੀਂ ਪੂਰੀ ਕਿ ਮੈਂ ਕੀ ਕਰਨ ਲੱਗਾ। ਭਾਲੂ ਮਨ ਵਿਚ ਕਹਿੰਦਾ ਕਿ ਉਹਨਾਂ ਮੱਖੀ ਨੂੰ ਹੀ ਮਾਰਦੇ ਆ, ਘੜੀ ਮੁੜੀ ਆ ਕੇ ਬਹਿੰਦੀ ਮੱਖੀ ਆ ਕੇ ਉਸ ਆਦਮੀ ਦੇ ਮੂੰਹ ਤੇ ਜਦੋਂ ਬੈਠੀ ਉਹਨੇ ਜ਼ੋਰ ਦੀ ਪੰਜਾ ਮਾਰਿਆ ਤੇ ਮੱਖੀ ਤੇ, ਪਰ ਮੱਖੀ ਉੱਡ ਗਈ ਉਹਦੇ ਮੂੰਹ ਤੇ ਵੱਜਾ ਤੇ ਮੂੰਹ ਦੇ ਦੰਦ ਸਾਰੇ ਬਾਹਰ ਨਿਕਲ ਆਏ, ਮੱਥਾ ਵੀ ਸਾਰਾ ਭੱਜ ਗਿਆ ਤੇ

ਉੱਥੇ ਕਰੋ ਜਿੱਥੇ ਨਿਭਾ ਸਕੋ ਤੇ ਨਿਭ ਸਕੇ। ਦੋਸਤੀ ਉਹਦੇ ਨਾਲ ਕਰੋ ਜਿਹਦੇ ਕੋਲੋਂ ਨੁਕਸਾਨ ਨਾ ਉਠਾਉਣਾ ਪਵੇ। ਇਹ ਠੀਕ ਹੈ ਕਿ ਭਲਾ ਕਰੋ? ਭਲਾ ਕਰੋ ਜ਼ਰੂਰ, ਪਰ ਜੇ ਭਲੇ ਦੀ ਉਮੀਦ ਕਰਨੀ ਇਹ ਵੀ ਮੇਰੇ ਨਾਲ ਭਲਾ ਕਰੇ ਤਾਂ ਉੱਥੇ ਭਲਾ ਕਰੋ ਜਿੱਥੋਂ

ਪਰ ਇੱਥੇ ਆ ਕੇ ਗੱਲਾਂ ਦਾ ਢੰਗ ਬਦਲੀ ਹੋ ਗਿਆ। ਜੋਗੀ ਕਹਿਣ ਲੱਗਾ, ਤਿਲਕੂ ਤੂੰ ਆਪਣੇ ਗੁਰੂ ਦੀ ਸਿਫਤ ਬੜੀ ਕੀਤੀ, ਬੜੇ ਗੁਣ ਦੱਸੇ ਨੇ ਆਪਣੇ ਗੁਰੂ ਦੇ, ਪਰ ਇੱਕ ਗੱਲ ਦੱਸ, ਤੇਰੇ ਜਿਸ ਗੁਰੂ ਵਿੱਚ ਇੰਨੀਆਂ ਸਿਫਤਾਂ ਇੰਨੀਆਂ ਵਡਿਆਈਆਂ ਨੇ।

45 ਸਾਲ ਦਾ ਗੱਭਰੂ ਨੌਜਵਾਨ ਗੁਰੂ ਮੇਰੀ ਉਮਰ 100 ਸਾਲ ਤੋਂ ਉੱਤੇ ਰਿਧੀਆਂ ਸਿੱਧੀਆਂ ਦਾ ਮੈਂ ਮਾਲਕ ਨੌਜਵਾਨ ਗੁਰੂ ਨੂੰ ਜਾ ਕੇ ਮੱਥਾ ਟੇਕਾਂਗਾ ਇਹ ਨਹੀਂ ਹੋ ਸਕਦਾ ਮੈਂ ਵਾਪਸ ਚੱਲਿਆ ਨਾਲ ਆਏ ਲੋਕਾਂ ਨੇ ਸਮਝਾਇਆ ਅੱਜ ਤੂੰ ਅੱਗੇ ਆ ਗਏ ਦਰਸ਼ਨ ਕਰਕੇ ਜਾ ਦਿਲ ਕਰੇਗਾ ਮੱਥਾ ਟੇਕੀ ਦਿਲ ਕਰੇਗਾ ਨਾ ਟੇਕੀ ਤੈਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਫੜ ਕੇ ਮੱਥਾ ਟਿਕਾਉਣਾ।

ਇਹ ਅੰਮ੍ਰਿਤਸਰ ਦੇ ਲਾਗੇ ਪਹੁੰਚੀ। ਉਧਰ ਤਾਂ ਗੁਰੂ ਅਰਜਨ ਸਾਹਿਬ ਅੰਤਰਯਾਮੀ ਸਿੱਖਾਂ ਨੂੰ ਕਿਹਾ, ਇੱਕ ਸ਼ੈਮੈ ਨਾ ਲਗਾ ਦਿਓ, ਉਹਦੇ ਵਿਚਕਾਰ ਇੱਕ ਕਨਾਤ ਲਾ ਦਿਓ, ਜਿੰਨੀ ਵੀ ਸੰਗਤ ਗੜ ਸ਼ੰਕਰ ਤੋਂ ਆ ਰਹੀ ਹੈ ਉਹ ਸਾਰੀ ਦੀ ਸਾਰੀ ਜੋਗੀ ਸਮੇਤ ਤਿਲਕੂ ਸਮੇਤ ਕਨਾਤ ਦੇ ਪਰਲੇ

ਕੋਈ ਵੀ ਸਾਡੇ ਮੱਥੇ ਨਾ ਲੱਗੇ। ਸ਼ਿਆਮਾਨਾ ਸਿੱਖਾਂ ਨੇ ਲਾ ਦਿੱਤਾ ਵਿਚਕਾਰ ਇੱਕ ਕਨਾਤ ਲਾ ਦਿੱਤੀ ਕਿ ਜਿੰਨੇ ਵੀ ਲੋਕ ਗੜ੍ਹ ਸ਼ੰਕਰ ਤੋਂ ਆਏ

संगता समेत आके बैठ गए। बैठदी सहबा ने पूछिया, जोगी जी, ਤੁਹਾਡਾ ਇਹ

ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਫਿਰ ਲੰਮੇ ਲੰਮੇ ਮੇਰੇ ਵਾਲ, ਮੇਰੇ ਕੋਲ ਰਹਿਣ ਵਾਲੇ ਚੇਲਿਆਂ ਨੂੰ ਵੀ ਇਹ ਪਤਾ ਨਹੀਂ ਕਿ ਮੇਰਾ ਕੰਨ ਕੱਟਿਆ ਹੋਇਆ। ਬੜਾ ਹੈਰਾਨ ਹੈ, ਪਰ ਫਿਰ ਕਹਿਣ

ਬਲੀ ਦਿਓ। ਸੰਸਾਰ ਤੇ ਤਿਆਗਿਆ ਹੀ, ਹੁਣ ਸਰੀਰ ਤੇ ਆਗ ਤੇ ਸਾਡੀ ਰੱਖਿਆ ਕਰੋ। ਮੈਂ ਬਥੇਰਾ ਰੌਲਾ ਪਾਇਆ, ਪਰ ਉਹਨਾਂ ਲੋਕਾਂ ਨੇ ਮੈਨੂੰ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਮੈਂ ਤਾਂ ਕਿਸੇ ਤਰ੍ਹਾਂ ਬੰਨੇ ਲੱਗ ਗਿਆ, ਪਰ ਮੇਰਾ ਉਹ ਕੰਨ ਕਿਸੇ ਮੱਛੀ ਜਾਂ ਕਿਸੇ ਜੰਤੂ ਨੇ ਕੱਟ ਲਿਆ। ਉਹਦੇ ਵਿੱਚ ਇੱਕ ਸੋਨੇ ਦਾ ਮੁੰਦਰਾ ਵੀ ਸੀ। ਜਦੋਂ ਇੰਨੀ ਗੱਲ ਜੋਗੀ ਨੇ ਕਹੀ ਤਾਂ ਗੁਰੂ ਸਾਹਿਬਾਂ ਨੇ ਕਨਾਥ ਦੇ ਥੱਲਿਓਂ ਹੱਥ ਦੂਸਰੇ

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ, ਜੋ ਕਿ ਹੈਰਾਨ ਹੋ ਗਿਆ। ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ, ਕਹਿੰਦਾ ਮਹਾਰਾਜ ਹਾਂ, ਇਹ ਸੋਨੇ ਦਾ ਮੰਦਰ ਉਹ ਹੀ ਹੈ। ਸਾਹਿਬ ਜੀ ਕਹਿਣ ਲੱਗੇ, ਇਸ ਤਰ੍ਹਾਂ ਕੀ ਪਤਾ ਲੱਗੇਗਾ? ਕੰਨ ਦੇ ਨਾਲ ਲਗਾ ਕੇ ਦੇਖ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ, ਸਤਿਗੁਰ ਮੇਰਾ ਸਰਬ ਪ੍ਰਿਤਪਾਲ ਹੈ, ਸਤਿਗੁਰ ਮੇਰਾ ਮਾਰਜੀ ਵਾਲ ਹੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ, ਉਹ ਮਰਿਆਂ ਨੂੰ ਜੀਵਨ ਵੀ ਦਿੰਦਾ। ਜਦੋਂ ਇਹ ਨਜ਼ਾਰਾ ਦੇਖੇ ਸਾਰਿਆਂ, ਉਸ ਜੋਗੀ ਦੇ ਨਾਲ ਤੇ ਪ੍ਰਤੱਖ ਹੋ ਗਏ। ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਤੇ ਕਹਿੰਦਾ ਬਾਦਸ਼ਾਹ, ਇੱਕ ਨਾਥ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹਨਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹਨਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ, ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਤੇ ਹੈ, ਇਹ ਹਟੇਗੀ

ਜੋਗੀ ਰੋ ਰਿਹਾ ਹੈ। ਰਿਹਾ ਨਹੀਂ ਜਾਂਦਾ ਪਾਤਸ਼ਾਹ ਦਰਸ਼ਨ ਦੇ ਹੋਣ, ਬਰਦਾਸ਼ਤ ਨਹੀਂ ਹੁੰਦਾ ਕਿ ਹੁਣ ਤੇਰੇ ਤੋਂ ਦੂਰ ਰਵਾਂ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਸਿੱਖਾਂ ਨੇ ਕਨਾਤ ਹਟਾਈ, ਜਦੋਂ ਜੋਗੀ ਨੇ ਦਰਸ਼ਨ ਕੀਤੇ ਚਿਹਰਾ ਚਮਕਦਾ, ਅੱਖਾਂ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਜੋਗੀ ਉੱਠਿਆ, ਚਰਨਾਂ ਤੇ ਸਿਰ ਰੱਖ ਦਿੱਤਾ, ਭੁੱਲ ਗਿਆ ਮੈਂ 100 ਸਾਲ ਤੋਂ ਉੱਤੇ ਹਾਂ, ਰਿਧੀਆਂ ਸਿੱਧੀਆਂ ਦਾ ਮਾਲਕ ਸਭ ਕੁਛ।

ਭਾਈ ਤਿਲਕੂ ਜਿਹਨੂੰ ਗੁਰੂ ਨੇ ਆਪਣੇ ਗਲ ਦੇ ਨਾਲ ਲਾਇਆ ਵਡਿਆਈ ਦਿੱਤੀ ਨਿਹਾਲ ਹੋ ਗਏ ਜੋਗੀ ਵੀ ਹੁਣ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਸਾਰਾ ਸੰਗ ਸਾਰਿਆਂ ਦਰਸ਼ਨ ਕੀਤੇ ਕੁਝ ਦਿਨ ਅੰਮ੍ਰਿਤਸਰ ਰਹਿ ਕੇ ਭਾਈ ਤਿਲਕੂ ਇਹ ਜੋਗੀ ਇਹਨਾਂ ਸਾਰਿਆਂ ਲੋਕਾਂ ਦੇ ਨਾਲ ਗੁਰੂ ਦੀ ਸਿਫਤ ਕਰਦੇ ਹੋਏ ਵਾਪਸ ਗੜ ਸ਼ੰਕਰ ਨੂੰ ਤੁਰ ਪਏ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪੁਰੰਗ ਅਨੇਕ ਨਾ ਜਾਪਨ ਕਰਤਬਾ ਇਹ ਅਕਾਲ ਪੁਰਖ ਤੂੰ ਬੜਾ ਵੱਡਾ ਹੈ ਤੇਰੇ ਰੰਗ ਕੋਈ ਨੀ ਜਾਣ ਸਕਦਾ ਤੇਰਾ ਅੰਤ ਕੋਈ ਨੀ ਪਾ ਸਕਦਾ ਭਾਈ ਤਿਲਕੂ ਦਰਿਆ ਸੀ ਗੁਰਮੁਖ ਸੀ ਜੋਗੀ ਨੇ ਦੋਸਤੀ ਕੀਤੀ ਜੋਗੀ ਤਰ ਗਿਆ ਇਸ ਵਾਸਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਨਾਂ ਦਰਿਆਵਾਂ ਗੁਰਮੁਖਾਂ ਭਲੇ ਪੁਰਸ਼ਾਂ ਨਾਲ ਦੋਸਤੀ ਕਰੋ ਜਿਨ੍ਹਾਂ ਦੇ ਦੋਸਤੀ ਦੇ ਨਾਲ ਜਿਨ੍ਹਾਂ ਦੇ ਸਾਥ ਦੇ ਨਾਲ ਤੁਹਾਡੇ ਵਿੱਚ ਚੰਗੇ ਗੁਣ ਆਉਣ ਤੁਹਾਡਾ ਜਨਮ

ਸ਼ਬਦ ਨੂੰ ਸੇਵਕਾਂ ਨੇ ਤੁਸ਼ ਬੁੱਧੀ ਅਨੁਸਾਰ ਮਧਵੰਤੀ ਰਾਗ ਵਿਚ ਗਾਇਆ ਹੈ। ਮਧਵੰਤੀ ਰਾਗ ਵੀ ਇਸ ਵੇਲੇ ਦੀ ਰਾਗ ਇਸ ਦੇ ਨਾਲ ਹੋਰ ਵੀ ਕਈ ਰਾਗ ਮਿਲਦੇ ਜੁਲਦੇ ਇਸ ਸਮੇਂ ਦੇ ਕਰਦੀ ਪੀਮ ਕਲਾਸੀ ਤੁਖਾਰੀ ਰਾਗ ਮੁਲਤਾਨੀ ਤਕਰੀਬਨ ਇਹ ਰਾਗ ਇਸ ਵੇਲੇ ਦੇ ਗਾਏ। ਅਸੀਂ ਵੀ ਰਾਗ ਦਾ ਸ਼ਬਦ ਕਿਉਂਕਿ ਸਾਹਿਬਾਂ ਨੇ ਸਾਰੀ ਬਾਣੀ ਰਾਗਾਂ ਦਾ ਉਚਾਰਨ ਸਾਰੀ ਬਾਣੀ ਦੀ ਰਚਨਾ ਰਾਗਾਂ ਦੀ ਮਹਲਾ ਪਿੱਛੇ ਆਉਂਦਾ ਪਹਿਲਾਂ ਰਾਗ ਬਾਣੀ ਚ ਵੀ ਲਿਖਿਆ ਰਾਗ ਨਾਦ ਸਭ ਪਰ ਜਿਹੜਾ ਰਾਗ ਗੁਰੂ ਘਰ ਪ੍ਰਵਾਨ ਨੇ ਮੇਰਾ ਰਾਗ ਮਨ ਨੂੰ ਚੰਚਲ ਕਰਦਾ ਗੁਰੂ ਸਾਹਿਬ ਜੀ ਨੇ ਰਾਗ ਨੂੰ ਅਪਣਾ ਕੇ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਕਿਉਂਕਿ ਰਾਗ ਸੰਗੀਤ ਇੱਕ ਬੜੀ ਮਹਾਨ ਪਵਿੱਤਰ ਕਲਾ ਹੈ ਗੁਰੂ ਜਨਾਂ ਨੇ ਸੁਰ ਨੂੰ ਹੀ ਪਰਮੇਸ਼ਰ ਰੂਪ ਲਿਆ ਸੁਰ ਨੂੰ ਹੀ ਰੱਬ ਮੰਨ ਲਿਆ ਕਿਉਂਕਿ ਸਾਰੀ ਸ੍ਰਿਸ਼ਟੀ ਸੁਰ ਹੈ ਹੁਣ ਸੁਰ ਬੇਸੁਰ ਕੋਈ ਬਿਸੁਰਾ ਹੈ ਕੋਈ ਸੁਰ ਪਰ ਸੁਰ ਜੋ ਹੈ ਇਹ ਗਿਆਨ ਸੰਗੀਤ ਕਾਰਨ ਸੁਰ ਨੂੰ ਪਰਮੇਸ਼ਰ ਸਾਹਿਬਾਂ ਨੇ ਮੇਰਾ ਰਾਗ ਨਹੀਂ ਰੱਖਿਆ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਗੁਰਬਾਣੀ ਨੂੰ ਵਿਰਾਜਮਾਨ ਕਰਕੇ ਇਸ ਦਾ ਨਾਮ ਕੀਰਤਨ ਰੱਖ ਕੀਰਤਨ ਚੰਚਲ ਨਹੀਂ ਕਰਦਾ ਰਾਗ ਦੇ ਵਿੱਚ ਗੁਰਬਾਣੀ ਨੂੰ ਗਾਈਏ ਮਨ ਵੈਰਾਗ ਵਿੱਚ ਰਹਿ ਜਾਏ ਉਹ ਰਾਗ ਦਾ ਆਸਣ ਠੀਕ ਕਰਨਾ ਇਹ ਰਾਗੀ ਦਾ ਜੇ ਰਾਗ ਦਾ ਆਸਣ ਹੀ ਠੀਕ ਨਹੀਂ ਕਈ ਕੀਰਤਨੀ ਐਸੇ ਜਿਨ੍ਹਾਂ ਨੂੰ ਸੰਗੀਤ ਦਾ ਪਤਾ ਹੀ ਤਾਰ ਦਾ ਕੋਈ ਪਤਾ ਨਹੀਂ ਮੇਰੇ ਨਾਲੇ ਤੋਂ ਸਾਰੇ ਚੰਗੇ ਹਨ ਪਰ ਵਿਚਾਰ ਕਰੀਏ ਪੁੱਛ ਲਈਏ ਨਾ ਭਾਈ ਜੀ ਸ਼ਬਦ ਕਿਹੜੇ ਰਾਗ ਪੜ ਰਹੇ ਹੋ ਪਤਾ ਹੀ ਨਹੀਂ ਕਿਉਂਕਿ ਕਈ ਸੁਣ ਸੁਣਾ ਕੇ ਰਾਗੀ ਬਣ ਗਏ ਸੁਣ ਸੁਣਾ ਕੇ ਕੋਈ ਤਰਜ਼ ਕਿਧਰੋਂ ਕੱਟ ਲਈ ਕਿਧਰੋਂ ਚੋਰੀ ਕਰ ਲਈ ਕਿਸੇ ਦਾ ਜੂਠਾ ਖਾ ਲਿਆ ਝੂਠ ਹੀ ਹੈ ਜਿਨ੍ਹਾਂ ਨੇ ਉਸਤਾਦਾਂ ਤੋਂ ਸਿੱਖਿਆ ਇਸ ਚੀਜ਼ ਉਹਨਾਂ ਨੂੰ ਜ਼ਰੂਰ ਗਿਆਨ ਹੋਵੇ ਜ਼ਰੂਰ ਪਤਾ ਜੇ ਪਹਿਲਾਂ ਆਸਣ ਹੀ ਠੀਕ ਨਹੀਂ ਵਾਜਾ ਵੱਜ ਰਹੀ ਹੈ ਸੁਰਾਂ ਦਾ ਪਤਾ ਨਹੀਂ ਰਾਗ ਦਾ ਪਤਾ ਨਹੀਂ ਤਾਲ ਤੋਂ ਬੇਤਾਲਾ ਪਿਆ ਜਾਂਦਾ ਹੁਣ ਜੇ ਸਾਡਾ ਆਸਣ ਹੀ ਸਾਉਣ ਵਾਲਾ ਠੀਕ ਨਾ ਹੋਵੇ ਸਾਨੂੰ ਆਰਾਮ ਕਿਵੇਂ ਆਏਗਾ ਰਾਤੀ ਇਹ ਆਸਣ ਦੇ ਉੱਤੇ ਹੀ ਵੱਟ ਪਏ ਹੋ ਬੈਡ ਠੀਕ ਨਾ ਹੋਵੇ ਕਦੇ ਸੌਂਦੇ ਨਹੀਂ ਤੋ ਇਸੇ ਪਹਿਲਾਂ ਤੋਂ ਜੋ ਪਵਿੱਤਰ ਪਾਵਨ ਆਸਣ ਹੈ ਸੰਗੀਤ ਦਾ ਇਹਨੂੰ ਸਾਫ ਕਰਨਾ ਚਾਹੀਦਾ ਜੋ ਸ਼ਬਦ ਗਾਏਗੀ ਉਹਦੀ ਰੋਈ ਅਵਰੋਈ ਰਾਗ ਵੀ ਸਹੀ ਹੋਣੀ ਚਾਹੀਦੀ ਤੇ ਤਾਲ ਵੀ ਹੋਣੇ ਚਾਹੀਦੇ ਹਨ ਠੀਕ ਸੁਰ ਚੰਗਾ ਹੋਵੇ
ਜੇ ਤਾਲ ਦਾ ਪਤਾ ਨਾ ਹੋਵੇ ਲੋਕੀ ਕਹਿੰਦੇ ਵੀ ਗਾਉਂਦਾ ਤਾਂ ਮਿੱਠਾ ਹੈ ਪਰ ਹੈ ਬੇਤਾਲ। ਕਈ ਤਾਰ ਦੇ ਬੜੇ ਸਿਆਣੇ ਹੁੰਦੇ ਨੇ ਪਰ ਸੁਰ ਬੜਾ ਬੰਗਾ ਹੁੰਦਾ, ਕਹਿੰਦੇ ਸੁਰ ਕੁਛ ਨਹੀਂ। ਤੋ ਸੁਰ ਤੇ ਤਾਲ ਜਿਸ ਦੇ ਨਾਲ ਇਹ ਗਾਣਾ ਬਣਦਾ, ਦੋਵੇਂ ਚੀਜ਼ਾਂ ਕੰਪਲੀਟ ਹੋਣ। ਇਸ ਵੇਲੇ ਅਸੀਂ ਸ਼ਬਦ ਸ਼ੁਰੂ ਕਰਦੇ ਹਾਂ, ਸਾਡੇ ਤਿੰਨਾਂ ਦਾ ਇੱਕ ਸੈੱਟ ਹੋ ਜਾਂਦਾ। ਕੋਈ ਚੀਜ਼ ਸ਼ੁਰੂ ਕਰੀਏ, ਖੈਰ ਬਾਤ ਆਦਰਾ, ਇਹ ਤੋਂ ਤਿੰਨ ਤਾਰ ਸੀ ਜੋ ਤੁਸੀਂ ਸੁਣੇ, ਹੋਰ ਵੀ ਬੜੇ ਤਾਰ ਰਾਗ ਦੇ ਨਾਲ ਜਿੱਥੇ ਘਰ ਦੂਜਾ ਆਉਂਦਾ ਜਾਂ ਚੌਥਾ ਆਉਂਦਾ ਤਾਰ, ਇਹਨਾਂ ਸ਼ਬਦਾਂ ਨੂੰ ਇਸ ਰਾਗ ਵਿੱਚ ਇਸ ਤਾਰ ਵਿੱਚ ਗਾਓ। ਹਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤਾਰ ਤਾਰ ਗੁਰੂ ਰਾਮ ਤੇ ਸ੍ਰੀ ਮੰਜੀਤ ਸਾਹਿਬ ਹਰ ਸਾਲ ਕੀਰਤਨ ਦਰਬਾਰ ਤੁਹਾਡੇ ਸੇਵਕ ਵੀ ਉੱਥੇ ਜਾਣ, ਹੋਰ ਵੀ ਬੜੇ ਕੀਰਤਨ ਉੱਥੋਂ ਹੈ। ਇਹ ਮਰਿਆਦਾ ਹੈ ਕਿ ਜੋ ਵੀ ਕੀਰਤਨੀ ਹੈ ਕੀਰਤਨ ਕਰਨ ਬੈਠੇ ਪਹਿਲਾਂ ਇੱਕ ਸ਼ਬਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਰਾਗ ਵਿੱਚ ਉਚਾਰਨ ਕੀਤਾ ਹੈ ਉਸ ਰਾਗ ਵਿੱਚ ਨਿਰਧਾਰਤ ਰਾਗ ਵਿੱਚ ਪੜ੍ਹੇ। ਇੱਕ ਸ਼ਬਦ ਆਪਣੀ ਮਰਜ਼ੀ, ਅੱਧਾ ਘੰਟਾ ਟਾਈਮ ਹੁੰਦਾ, ਤਕਰੀਬਨ ਸਾਰੀ ਰਾਤ ਹੀ ਬੜੇ ਕੀਰਤਨੀ ਉੱਥੇ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ, ਅੱਜ ਵੀ ਸ੍ਰੀ ਗੋਇੰਦਵਾਲ ਸਾਹਿਬ ਉੱਥੇ ਕੀਰਤਨ ਦਰਬਾਰ ਹੋ ਰਿਹਾ ਹੋਵੇ, ਸੇਵਕ ਵੀ ਉੱਥੇ ਵੀ ਹਰ ਸਾਲ ਜਾਂਦੇ, ਉੱਥੇ ਰਾਗ ਦੇ ਸ਼ਬਦ ਨਿਰਧਾਰਤ ਰਾਗ ਦੇ ਸ਼ਬਦ, ਕਿਉਂਕਿ ਅਖੰਡ ਕੀਰਤਨ ਤਾਂ ਉਹਨੇ ਕਹਾਂਗੇ। ਹੁਣ ਜੇ ਅਖੰਡ ਪਾਠ ਹੋ ਰਿਹਾ ਤੇ ਲਿਖਿਆ ਵੇ ਸੋਰਖ ਮਹੱਲਾ ਪੰਜਵਾਂ ਤੇ ਪੜ੍ਹਦੀ ਹੈ ਧਨਾਸਰੀ ਮਹੱਲਾ ਪੰਜਵਾਂ ਤੇ ਅਖੰਡ ਪਹਿਲਾਂ ਨਾ ਰਹੇ। ਇਸੇ ਤਰ੍ਹਾਂ ਅਖੰਡ ਕੀਰਤਨ ਕੋਸ਼ਿਸ਼ ਕਰੀਏ ਹੈ ਬੜੀ ਮੁਸ਼ਕਲ ਦਾ, ਕਈ ਕੀਰਤਨੀਆਂ ਨੇ ਕੋਸ਼ਿਸ਼ ਅਜੇ ਵੀ ਰਿਸਰਚ ਹੋ ਰਹੀ ਕਿ ਜਿਸ ਰਾਗ ਦਾ ਸ਼ਬਦ ਉਚਾਰਨ ਕੀਤਾ ਹੋਵੇ ਉਸ ਤੋਂ ਸੇਵਕਾਂ ਨੇ ਮਧਵੰਤੀ ਰਾਗ ਦਾ ਸ਼ਬਦ ਪੜ੍ਹਿਆ। ਕਈ ਮਾਈਆਂ ਬੀਬੀਆਂ ਕਹਿੰਦੀਆਂ ਆਉਣਗੀਆਂ ਵੀ ਅੱਜ ਭਾਈ ਸਾਹਿਬ ਨੂੰ ਕੀ ਹੋ ਗਿਆ, ਨਵਾਂ ਕੀਰਤਨ ਸ਼ੁਰੂ ਕਰ ਦਿੱਤਾ, ਅੱਗੇ ਤਾਂ ਹੋਰ ਤਰ੍ਹਾਂ ਕਰਦੇ ਸਨ ਅੱਜ ਆ ਹੀ ਕਰੀ ਜਾਂਦੇ। ਕਈ ਕਹਿੰਦੇ ਜੀ ਰਾਗੀਆਂ ਨੂੰ ਅਗਲੀ ਤੁੱਕ ਹੀ ਭੁੱਲ ਗਈ ਹੈ, ਉਸੇ ਤੁੱਕ ਨੂੰ ਮੁੜ ਮੁੜ ਪੜੀ ਜਾਂਦੀ। ਨਹੀਂ, ਤੁੱਕ ਨਹੀਂ ਭੁੱਲਦੀ, ਇਸ ਦੇ ਵਿੱਚ ਰਾਗ ਦਾ ਵਿਸਥਾਰ, ਰਾਗ ਦੇ ਆਸਣ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼, ਜੋ ਆ ਕਰੀ ਦੀਏ ਇਹ ਅਲਾਹ ਪਾਏ। ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ, ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ। ਜੇ ਰਾਗ ਦਾ ਰੂਪ ਬਣਾਉਣਾ ਤਾਂ ਵੀ ਅਲਾਪ ਕਰਨਾ ਜ਼ਰੂਰੀ। ਸੱਤ ਸੁਰ ਦੇ ਰਾਗ ਹਨ ਜ਼ਿਆਦਾ, ਛੇ ਸੁਰ ਦੇ ਵੀ ਰਾਗ ਹਨ। ਸੱਤ ਸੁਰ ਸਾਰੇ ਗਾਵਾਂ ਪਾਦਾਂ ਦੀ ਸਾਨੀ ਦਾ ਪਾਵਾਂ, ਪੰਜ ਸੁਰ ਦੇ ਵੀ ਰਾਗ, ਉਹ ਆਰਾਮ ਦੇ ਨਾਲ ਬਾਣੀ ਵਿੱਚ ਵੀ ਆਇਆ ਧੰਨ ਸੋ ਰਾਗ ਸੋ ਰੰਗੜੇ ਆਲਾਪਤ ਸਭ ਦੇਖ ਲਿਆ। ਇੱਕ ਵਾਰੀ ਕਲਕੱਤੇ ਦਾਸ ਕੀਰਤਨ ਕਰ ਰਿਹਾ ਸੀ, ਫੋਰਟ ਵਿਲੀਅਮ ਉੱਥੇ ਕਿਲ੍ਹਾ ਹੈ, ਮੇਜਰ ਸਾਹਿਬ ਟੀਮ ਹੈ, ਉਹਨਾਂ ਨੇ ਪ੍ਰੋਗਰਾਮ ਬਣਾਇਆ। ਔਰ ਇੱਕ ਸੱਜਣ ਨੇ ਕਿਹਾ ਭਾਈ ਸਾਹਿਬ ਬਸੰਤ ਰਾਗ ਦਾ ਸ਼ਬਦ ਬਸੰਤ ਰੁੱਤ ਸੀ, ਅਸੀਂ ਸ਼ੁਰੂ ਕਰ ਦਿੱਤਾ, ਅਜੇ ਥੋੜਾ ਹੀ ਆਰਾਮ ਕੀਤਾ ਸੀ, ਇੱਕ ਸੰਗਤ ਚ ਪ੍ਰੇਮੀ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਭਾਈ ਸਾਹਿਬ ਕੀਰਤਨ ਕਰੋ ਆਖੋ ਸ੍ਰੀ ਵਾਹਿਗੁਰੂ। ਮੈਂ ਕਿਹਾ ਕੀਰਤਨ ਹੀ ਹੋ ਗਿਆ, ਪਰ ਉਹਨੂੰ ਸਮਝ ਨਹੀਂ ਸੀ ਚਾਹੀਦੀ। ਇਹਦੇ ਵਾਸਤੇ ਸੂਝ ਬੂਝ ਨਹੀਂ, ਰਾਗ ਦਾ ਸ਼ਬਦ ਪੜ੍ਹਨਾ ਬੜਾ ਔਖਾ ਹੈ, ਸਿੱਧੀ ਟਿਊਨ ਪੜ੍ਹ ਲੈਂਦੇ। ਰਾਗ ਵਾਸਤੇ ਪਹਿਲਾਂ ਤਾਰ ਦਾ ਇੱਕ ਮਾਤਰ ਵੀ ਅੱਗੇ ਪਿੱਛੇ ਹੋ ਜਾਏ ਤਾਂ ਵਿਕਾਰ ਹੋ ਜਾਵਾਂ, ਸੁਰ ਵਿੱਚ ਜ਼ਰਾ ਹੀ ਫਰਕ ਪੈ ਜਾਏ ਬੇਸੁਰੇ ਹੋ ਜਾਵਾਂ, ਤੋ ਬੜਾ ਔਖਾ ਹੈ। ਸੂਝ ਬੂਝ ਹੋਵੇ ਉਸਤਾਦਾਂ ਤੋਂ ਸਿੱਖਿਆ। ਪਰ ਕਈ ਮਾਈਆਂ ਕਹਿੰਦੀਆਂ ਹੁੰਦੀਆਂ ਵੀ ਅੱਜ ਇਹਨਾਂ ਨੇ ਪਤਾ ਨੀ, ਕਈ ਇਹ ਵੀ ਕਹਿਣ ਲੱਗ ਜਾਂਦੇ ਕਿ ਰਾਗੀ
ਕੀਰਤਨ ਪੇ ਕਰਦੇ ਨੇ ਕਿ ਬੁਰਸ਼ ਪੇ ਕਰਦੇ ਆ ਖੁਸਰੀ ਵਾਲੇ ਇਹ ਵੀ ਕੀ ਕਿਸੇ ਪਿੰਡ ਚ ਰਾਗੀ ਚਲੇ ਗਏ ਸਨ ਬੜੇ ਸਹਿ ਸੁਰ ਸਰ ਕਰਕੇ ਸਾਧ ਉਹਨਾਂ ਨੇ ਪਹਿਲਾਂ ਰਾਗ ਦਾ ਸ਼ਬਦ ਸ਼ੁਰੂ ਕੀਤਾ ਤਬਲਾ ਸੁਰ ਕੀਤਾ ਕਿਉਂਕਿ ਇਹਨੂੰ ਹੀ ਸੁਰ ਕਰਨਾ ਉਸਤਾਦਾਂ ਨੇ ਤਬਲੇ ਅੰਦਰ ਹੀ ਸਭ ਸੁਰ ਰੱਖ ਦਿੱਤੇ ਚਮੜਾ ਹੈ ਪਰ ਐਸੀ ਕਮਾਲ ਕੀਤੀ ਜਿਸ ਸੁਰ ਤੋਂ ਗਾਣਾ ਹੋਵੇ ਇਹਨੂੰ ਸੁਰ ਕਰ ਲਈਦਾ ਸਾਧ ਸੁਰ ਕਰਕੇ ਰਾਗੀਆਂ ਨੇ ਕੀਰਤਨ ਸ਼ੁਰੂ ਕੀਤਾ ਰਾਗ ਦਾ ਸ਼ਬਦ ਪੜਿਆ ਜਿਤਨੀ ਸੰਗਤ ਆਈ ਸੀ ਸਭ ਉੱਠ ਗਈ ਪਰ ਇੱਕ ਮਾਈ ਸੀ ਬਿਰਧ ਉਹ ਬੈਠੀ ਨਾਲੇ ਤਾਂ ਰਾਗੀਆਂ ਵੱਲ ਵੇਖੀ ਜਾਏ ਨਾਲੇ ਰੋਈ ਜਾਏ ਰਾਗੀਆਂ ਨੇ ਸੋਚਿਆ ਚਲੋ ਮਨਾ ਸਰੋਤਾ ਇੱਕੋ ਹੀ ਬੜਾ ਹੁੰਦਾ ਮੁਕਰਰ ਤੋਂ ਕਹਿੰਦਾ ਪਿਆ ਹੈ ਨਾ ਜਾਤ ਤਾਂ ਦੇ ਰਹੀ ਹੈ ਬੜੇ ਤਾਨਾ ਪਲਟੇ ਲਗਾ ਕੇ ਸਰਗਮਾ ਕਰਕੇ ਜਿਸ ਵੇਲੇ ਰਾਗੀਆਂ ਨੇ ਭੋਗ ਪਾਇਆ ਰਾਗੀਆਂ ਨੇ ਕਿਹਾ ਮਾਤਾ ਤੂੰ ਤੰਗ ਭਾਵੇਂ ਸਾਰੀ ਸੰਗਤ ਉੱਠ ਗਈ ਹੈ ਕੋਈ ਨੀ ਪਰ ਤੂੰ ਕਿਹੜੇ ਪਿਆਰ ਨਾਲ ਕੀਰਤਨ ਸੁਣੇ ਤੇ ਵੈਰਾਗ ਵੀ ਕਰਦੀ ਰਹੀ ਉਹ ਮਾਈ ਕਹਿਣ ਲੱਗੀ ਵੀਰਾ ਮੈਂ ਕਾਹਦੀ ਤੰਗ ਰਾਗੀਆਂ ਨੇ ਕਿਹਾ ਮਾਤਾ ਤੂੰ ਕੀਰਤਨ ਸੁਣਿਆ ਨਾਲੇ ਰੋਂਦੀ ਵੀਰੀ ਮਾਈ ਕਹਿਣ ਲੱਗੀ ਮੈਂ ਤਾਂ ਇਸ ਵਾਸਤੇ ਪਈ ਰੋਂਦੀ ਸਾਂ ਕੱਲ ਮੇਰਾ ਕੱਟਾ ਇਸੇ ਤਰ੍ਹਾਂ ਅਰੜਾ ਅਰੜਾ ਕੇ ਮਰ ਗਿਆ ਸੀ ਤੇ ਮੈਂ ਕਿਹਾ ਕਿਧਰੇ ਰਾਗੀਆਂ ਦਾ ਜੇ ਭੋਗਣਾ ਪੈ ਜਾਏ ਆਖੋ ਸ੍ਰੀ ਵਾਹਿਗੁਰੂ ਨਾ ਨੂੰ ਰਾਗ ਦਾ ਪਤਾ ਨਹੀਂ ਪਰ ਤੁਹਾਡੇ ਵਿੱਚ ਹੀ ਕਈਆਂ ਨੂੰ ਸੰਗੀਤ ਦੀ ਸੂਝ ਬੂਝ ਹੈ ਇਹ ਬੜੀ ਪਵਿੱਤਰ ਕਲ ਹੈ ਤਾਂ ਸੇਵਕਾਂ ਨੇ ਵੀ ਕਿਉਂਕਿ ਸਾਨੂੰ ਕਈ ਰਾਗੀ ਵੀ ਕਹਿ ਦਿੰਦੇ ਨੇ ਤਾਂ ਸ਼ਬਦ ਪੜਿਆ ਹੈ ਮੈਂ ਤੁਹਾਡਾ ਧੰਨਵਾਦੀ ਹਾਂ ਤੁਹਾਡੇ ਚ ਕੋਈ ਵੀ ਨਹੀਂ ਉੱਠਿਆ ਆਪੋ ਸ੍ਰੀ ਆਓ ਸ਼ਬਦ ਸ਼ੁਰੂ ਕਰੇ ਹੈ ਵੀ ਰਾਤ ਪਰ ਸਿੱਧੀ ਟਿਊਨ ਆਪਾਂ ਸਾਰਿਆਂ ਨੇ ਮਿਲ ਕੇ ਨੇਤਰਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਤੁਹਾਡੇ ਨੇਤਰ ਵੀ ਬਣ ਬਾਬਾ ਅਨੰਦ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ ਮਹਾਂਪੁਰਸ਼ ਬਚਨ ਕਰਦੇ ਸਨ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਦਸਾਂ ਪਾਤਸ਼ਾਹੀਆਂ ਦਾ ਪ੍ਰਕਾਸ਼ ਆਪ ਕਿਹੜੇ ਭਾਗਾਂ ਵਾਲੇ ਨੇਤਰਾਂ ਦੁਆਰਾ ਹਾਂਜੀ ਤਨ ਮਨ ਹੋਏ ਨੇ ਹਾਲ ਜਾਂਗੁਰ ਦੇਖਾਂ ਬਾਬਾ ਜੀ ਨੇ ਦੇਖਿਆ ਸਾਹਮਣੇ ਗੁਰੂ ਨਾਨਕ ਬੈਠਾ ਹੋਰ ਕਿਧਰੇ ਪਾ ਲੈ ਪਰ ਐਵੇਂ ਨਹੀਂ ਕਿਹਾ ਸਾਹਮਣੇ ਵੇਖ ਗੱਲੀ ਬਾਤੀ ਨਹੀਂ ਗੁਰੂ ਸ਼ਬਦ ਦੀ ਕਮਾਈ ਕਰਕੇ ਪ੍ਰਤਪ ਗੁਰੂ ਨਿਸਤਾਰੇ ਵੇਖੇ ਐਵੇਂ ਆਪ ਦਰਸ਼ਨ ਕਰ ਲਏ ਕੰਨਾਂ ਦੁਆਰਾ ਗੁਰਬਾਣੀ ਸੁਣ ਲਏ ਔਰ ਰਸਨਾ ਵੀ ਪ੍ਰਗਟ ਕਰੋ ਸ਼ਬਦ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਸਾਰੇ ਮਿਲ ਕੇ ਕਰੀਏ ਆਪਣੇ ਬਾਪੂ ਦੀ

ਅਰਬੀ ਜੋਤ ਦੁਨੀਆਂ ਨੂੰ ਪੈਦਾ ਇਹ ਜਾਣਨਾ ਹਰ ਇੱਕ ਨੂੰ ਦਾਨ ਪੈਦਾ ਜੋ ਵੀ ਆ ਗਏ ਜਾਗਤ ਜੋਤ ਜਗੇ ਇਹ ਜੋਤ ਸਦਾ ਜਗਦੀ ਮਾਲਕ ਦੇ ਦਰ ਤੇ ਆ ਗਿਆ ਉਹਦੇ ਅੰਦਰ ਵੀ ਜੋਤ ਦੁਨਿਆਵੀ ਜੋਤਾਂ ਬੁੱਝ ਜਾਂਦੀਆਂ ਸੱਚ ਦੀਆਂ ਜੋਤਾਂ ਜਾਂਦੀਆਂ ਤੁਹਾਡੇ ਅੰਦਰ ਹੀ ਜਾਂਦੀ ਕੱਲ ਜੁੜੀਆਂ ਬੜੀਆਂ ਹਨੇਰੀਆਂ ਆਉਂਦੀਆਂ ਇਹਨਾਂ ਕੰਤਰੀਆਂ ਚਾਹੇ ਸੱਸ ਜਿੱਥੇ ਇਨਸਾਨ ਇਨਸਾਨੀ ਦਿਖੋ ਵਿੱਚ ਇਨਸਾਨ ਦਾ ਪਿਆਰ ਹੀ ਨਹੀਂ ਇਨਸਾਨੀ ਪਿਆਰ ਛੱਡ ਕੇ ਹੈਵਾਨਾਂ ਨਾਲ ਪਿਆਰ ਕਰ ਆਪ ਧੰਨ ਜੋ ਪਿਆਰ ਦੀ ਜੋਰ ਤੁਹਾਡੇ ਅੰਦਰ ਇੱਥੇ ਵੀ ਕਰਤਾ ਸੀ ਠਾਂਡਾ ਹਰ ਨਾਮ ਜੋਤੀ ਸਰੂਪ ਸੋਹਣੇ ਆਸਨ ਤੇ ਵਿਰਾਜਮਾਨ ਸੁਰਤੀ ਨਾਲ ਕਰੋ ਦਰਸ਼ਨ ਤੇ ਪਿਆਰ ਨਾਲ ਸਾਰੇ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕੋਈ ਰਸਨਾ ਖਾਲੀ ਨਾ ਪਿਆਰ ਨਾਲ ਫਿਰ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਂ ਦੂਜੇ ਪਾਤਸ਼ਾਹ ਨੇ ਉੱਤਰ ਬਖਸ਼ਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਨਿਤਾਣਿਆਂ ਦਾ ਥਾਂ ਨਿਓਟਿਆਂ ਨਿਆਸਰਿਆਂ ਦਾ ਆਸਰਾ ਜਿਹਦਾ ਦੁਨੀਆਂ ਚ ਕੋਈ ਆਸਰਾ ਨਹੀਂ ਉਹਦਾ ਆਸਰਾ ਧੰਨ ਸ੍ਰੀ ਗੁਰੂ ਅਮਰਦਾਸ ਨਿਗਤਿਆਂ ਦੀ ਦਰਤ ਗੁਰੂ ਅਮਰਦਾਸ ਵਿਪਤਰੀਆਂ ਦੀ ਪੱਟ ਸੰਗਤ ਜੁੜੀ ਬੈਠੀ ਹੈ ਕੀਰਤਨ ਹੋ ਰਿਹਾ ਕੀਰਤਨ ਹੋ ਰਿਹਾ ਕਿ ਮਾਨੋ ਅੰਮ੍ਰਿਤ ਵਰਸ਼ਾ ਗੰਗਾ ਰਾਮ ਵੀ ਅੱਜ ਗੁਰੂ ਦਰਬਾਰ ਚ ਪਹੁੰਚ ਗਿਆ ਦਰਸ਼ਨ ਕੀਰਤਨ ਮਨ ਨੂੰ ਠੰਡ ਪਈ ਮੱਥਾ ਟੇਕ ਕੇ ਬੈਠ ਕੀਰਤਨ ਹੋ ਰਿਹਾ ਅਸੀਂ ਜੋ ਜੋ ਬਾਣੀ ਨੂੰ ਸੁਣਦੇ ਕਿਉਂਕਿ ਮਨ ਨੂੰ ਸ਼ਾਂਤੀ ਮਿਲਦੀ ਔਰ ਨਾਲ ਰੋਈ ਵੀ ਜਾਂਦਾ ਦੀਵਾਨ ਦੀ ਸਮਾਪਤੀ ਹੋਈ ਸਿੱਖ ਨੇ ਪੁੱਛਿਆ ਕਿਉਂ ਵੀ ਮਰਿਆ ਲੋਕਾਂ ਤੂੰ ਰੋਂਦਾ ਕਿਉਂ ਇੱਥੇ ਤਾਂ ਰੋਂਦੇ ਆਉਂਦੇ ਹੱਸਦੇ ਜਾਂਦੇ ਇੱਥੇ ਤਾਂ ਨਾ ਮੁਰਾਦੇ ਆਉਂਦੇ ਮੁਰਾਦਾਂ ਪਾ ਕੇ ਤੂੰ ਕਿਉਂ ਗੰਗਾ ਰਾਮ ਨੇ ਕਿਹਾ ਮੈਂ ਬੜਾ ਦੁਖੀ ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ ਕਿੱਦਾਂ ਦੁਖੀ ਕਿੱਦਾਂ ਕਹਿਣ ਲੱਗਾ ਮੈਂ ਕਦੇ ਸੇਠ ਗੰਗਾ ਰਾਮ ਲਾਹੌਰ ਚ ਮੇਰੀਆਂ ਫਰਮਾਂ ਚੱਲੀਆਂ ਸੀ ਕਾਰੋਬਾਰ ਮਾਇਆ ਨਸਲੀ ਅੰਤ ਨੇ ਨਵਪੁਰ ਚਾਤੋਂ ਮੁਨੀ ਦੇਸਾਂ ਵਿਦੇਸਾਂ ਵਿੱਚ ਬਿਜ਼ਨਸ ਚੱਲਦਾ ਸੀ ਪਰ ਸਭ ਕੁਝ ਆਉਂਦਿਆਂ ਮੈਨੂੰ ਮਾਇਆ ਦਾ ਬੜਾ ਹੰਕਾਰ ਸੀ ਆਖੋ ਸੀ ਬੜਾ ਥਕਾਉਂਦਾ ਸੀ ਮੈਂ ਆਪਣੇ ਹੱਥਾਂ ਨਾਲ ਕਦੇ ਦਾਨ ਨਹੀਂ ਸੀ ਮੈਨੂੰ ਕਾਰੋਬਾਰ ਦਾ ਬੜਾ ਹੰਕਾਰ ਆਪਣੇ ਵਰਗਾ ਕਿਸੇ ਨੂੰ ਸਮਝ ਆਏਗੀ ਇਤਨੇ ਤੱਕ ਮੇਰੇ ਬੰਗਲੇ ਦੇ ਉੱਤੇ ਦਰਬਾਰ ਖੜੋਤਾ ਰਹਿੰਦਾ ਸੀ ਮੇਰਾ ਹੁਕਮ ਸੀ ਕੋਈ ਮੰਗਦਾ ਫਕੀਰ ਇਸ ਦਰਵਾਜ਼ੇ ਤੇ ਖੜਾ ਨਾ

Thank you.

ਸਾਥੀ ਰਹੋ ਲਗਨ ਫਿਰਿਓ ਬਨ ਮਾਹੀ ਸਾਥੀ ਸਮਿਓ ਦੁਖਦਾ ਸੁਖ ਸੈ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰੋ ਤਾਰਾਏ ਮਨ ਕੀ ਮੈਲ ਨਾ ਉਤਰੇ ਇਹਦੇ ਜੇ ਲਖ ਯਤਨ ਕਰਾਏ ਸੰਤ ਕਾਮਨੀ ਹੈ ਵਰ ਗੈਵਰ ਬਹੁਤ ਦਾਨ ਕਰਤਾਰਾ ਅਨਭਦਰ ਭੂਮ ਬਹੁ ਅਰਪੈ ਨਹਿ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਜੰਗਾ ਹਰ ਕਰਮਾ ਰਤ ਰਸਾ ਓਹ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ ਯੋਗ ਸੁਜਲਾ ਸੰਚੋ ਰਾਸੀ ਇਹ ਵੀ ਕਰ ਕਰ ਰਿਹਾ ਬੜੀ ਆਰ ਜਾ ਫਿਰ ਫਿਰ ਜਨਮੇ ਅਰਸ਼ੋ ਸੰਗ ਨ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰਾ ਸਿਜ ਸੋਮਨ ਚੰਦਨ ਚੋਲਾ ਨਾਕ ਕੋਰ ਕਾ ਦੁਆਰਾ ਹਰ ਤੀਰਥ ਸਾਧ ਸੰਗਤ ਹੈ ਸਿਰ ਕਰਮਨ ਤੇ ਕਰਮਾ ਕਹੋ ਨਾਨਕ ਤਿਸ ਭਇਓ ਪਰਾਪ ਜਿਸ

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ ਪਾ

ਸੋਹਣਾ ਤੇ ਮੋਹਣਾ ਜਿਨ੍ਹਾਂ ਦੇ ਮਨ ਵਿੱਚ ਵਿਰਾਗ ਤੇ ਪਾਤਸ਼ਾਹ ਕਦੋਂ ਦੀਦਾਰ ਬਖਸ਼ਿਸ਼ ਕਰੋਗੇ। ਇੱਕ ਇੱਕ ਪਲ ਜੁਗਾਂ ਦੇ ਸਮਾਨ ਬੀਤ ਰਿਹਾ ਹੈ, ਪਾਤਸ਼ਾਹ ਕਿਰਪਾ ਕਰੋ ਦੀਦਾਰ ਬਖਸ਼ਿਸ਼ ਕਰੋ। ਅੱਜ ਸੋਨਾ ਨੇ ਫੁੱਲ ਤੋੜ

ਕੀ ਨੇ ਇਹ ਫੁੱਲ ਸਹਿਬ ਕਲਗੀ ਧਰ ਪਾਤਸ਼ਾਹ ਦੇ ਅੱਗੇ ਭੇਟ ਕੀਤੇ ਤਾਂ ਸਹਿਬ ਬਹੁਤ ਪ੍ਰਸੰਨ ਹੋਏ ਕਿ ਕਿਤਨੀ ਸੋਹਣੀ ਖੁਸ਼ਬੂ ਆ ਰਹੀ ਹੈ ਇਹਨਾਂ ਫੁੱਲਾਂ ਦੇ ਵਿੱਚ। ਤਾਂ ਮਾਤਾ ਜੀ ਨੇ ਕੇਸਰਾ ਸਿੰਘ ਨੂੰ ਆਖਿਆ ਕਿ ਤੇਰੀ ਸੇਵਾ ਤੇ ਸਹਿਬ ਬਹੁਤ ਪ੍ਰਸੰਨ ਹਨ। ਤਾਂ ਕੇਸਰਾ ਸਿੰਘ ਨੇ ਆਖਿਆ, ਮਾਤਾ ਜੀ ਇਹ ਸੇਵਾ ਮੇਰੀ ਨਹੀਂ, ਇਹ ਸੇਵਾ ਛੋਟੇ ਮਾਲੀ ਦੀ ਹੈ ਜੋ ਬੜੇ ਪਿਆਰ ਨਾਲ ਸੇਵਾ ਕਰਦਾ, ਸ਼ਰਧਾ ਭਾਵਨਾ ਨਾਲ ਸੇਵਾ ਕਰਦਾ, ਨਾਲ ਨਾਲ ਬੂਟਿਆਂ ਨੂੰ ਪਾਣੀ ਲਾਉਂਦਾ ਹੈ, ਨਾਲ ਨਾਲ ਉਸਦੇ ਨੇਤਰਾਂ ਵਿੱਚੋਂ ਜਲ ਵਗ ਰਿਹਾ ਹੁੰਦਾ। ਪਰ ਮਾਤਾ ਜੀ ਛੋਟਾ ਮਾਲੀ ਸੇਵਾ ਤਾਂ ਬੜੀ ਕਰਦਾ ਪਰ ਸਹਿਬ ਉਸ ਨੂੰ ਦਰਸ਼ਨ ਨਹੀਂ ਦਿੰਦੇ। ਤਾਂ ਮਾਤਾ ਜੀ ਹੈਰਾਨ ਹੋ ਗਏ, ਕੀ ਕਾਰਨ ਹੈ, ਸਹਿਬ ਉਸ ਨੂੰ ਦਰਸ਼ਨ ਕਿਉਂ ਨਹੀਂ ਦਿੰਦੇ? ਕੇਸਰਾ ਸਿੰਘ ਨੇ ਬੇਨਤੀ ਕੀਤੀ, ਮਾਤਾ ਜੀ ਇਹ ਸਹਿਬਾਂ ਨੂੰ ਵੀ ਪਤਾ ਹੈ ਕਿਉਂ ਨਹੀਂ ਦਰਸ਼ਨ ਦਿੰਦੇ? ਤਾਂ ਮਾਤਾ ਜੀ ਨੇ ਸਹਿਬਾਂ ਨੂੰ ਬੇਨਤੀ ਕੀਤੀ ਕਿ ਸੋਹਣਾ ਤੇ ਮੋਹਣਾ ਬੜੇ ਪਿਆਰ ਨਾਲ ਸੇਵਾ ਕਰਦੇ ਹਨ ਪਰ ਆਪ ਦਰਸ਼ਨ ਕਿਉਂ ਨਹੀਂ ਦਿੰਦੇ? ਤਾਂ ਸਹਿਬ ਆਖਣ ਲੱਗੇ, ਜੀਤੋ ਜੀ ਇੱਕ ਸਾਈਂ ਦਾ ਬੰਦਾ ਇਹ ਵਾਕ ਇਹਨਾਂ ਲਈ ਕਰ ਗਿਆ ਹੈ ਕਿ ਠਾਕਰ ਦਰਸ਼ਨ ਨਹੀਂ ਦੇਵੇਗਾ। ਜੀਤੋ ਜੀ ਗੁਰੂ ਮਾਰੇ ਤਾਂ ਸਿੱਖ ਬਖਸ਼ਾ ਲੈਂਦੇ ਹਨ ਪਰ ਸਿੱਖ ਮਾਰੇ ਤਾਂ ਗੁਰੂ ਨਹੀਂ ਬਖਸ਼ਦੇ। ਜੀਤੋ ਜੀ ਮੈਂ ਭਗਤਾਂ ਦੇ ਵਸ ਵਿੱਚ ਹਾਂ, ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੂਤੇ ਮੋਹੇ, ਮੇਰੀ ਬਦੀ ਹੋਈ ਤਾਂ ਮੇਰੇ ਭਗਤ ਛਡਾ ਸਕਦੇ ਹਨ ਪਰ ਭਗਤਾਂ ਦੀ ਬਦੀ ਮੈਂ ਨਹੀਂ ਛਡਾ ਸਕਦਾ। ਜੀਤੋ ਜੀ ਸੋਹਣਾ ਤੇ ਮੋਹਣਾ ਦੋਨੇ ਮੈਨੂੰ ਪਿਆਰੇ ਲੱਗਦੇ ਹਨ ਪਰ ਸਿੱਖ ਦਾ ਬਚਨ ਅਟਲ ਹੈ, ਤਿੰਨ ਕਾਲ ਖਤ ਹੈ, ਗੁਰਸਿੱਖ ਬਚਨ ਕਰ ਗਿਆ ਸੀ ਠਾਕਰ ਦਰਸ਼ਨ ਨਹੀਂ ਦੇਵੇਗਾ। ਤਾਂ ਮਾਤਾ ਜੀ ਨੇ ਸਹਿਬਾਂ ਨੂੰ ਨਮਸਕਾਰ ਕੀਤੀ, ਬਾਗ ਵਿੱਚ ਆ ਗਏ, ਸੋਹਣਾ ਤੇ ਮੋਹਣਾ ਨੂੰ ਦਿਲਾਸਾ ਦਿੱਤਾ ਕਿ ਧੀਰਜ ਕਰੋ, ਸਹਿਬ ਕਿਰਪਾ ਕਰਨਗੇ

એ પાવન પવિત્ર શબ્દ આસા મહેલા પહેલા ધન ગુરુ નાનક પાતશાહ દા ઉચ્ચારણ કીતા જિસ શબ્દ અંદર સતગુરુ સાનું ઉપદેશ દેંદી હોય એક ગલ સમજા રહે ને કહેતે હે મનુખ હે ઇન્સાન જોત વેખ જાત ના પૂછ ਕਿਉਂਕਿ ਸਾਡਾ ਸਬੰਧ ਜੋਤ ਨਾਲ ਹੈ ਜਾਤ ਨਾਲ ਨਹੀਂ ਜੋਤ ਵੇਖਾਂਗੇ ਤੇ ਪ੍ਰਮਾਤਮਾ ਨਾਲ ਜੁੜ ਸਕਾਂਗੇ ਤੇ ਜੇ ਜਾਤ ਪੁੱਛਾਂਗੇ ਜਾਤ ਵੱਲ ਵੇਖਾਂਗੇ ਜੁੜਨਾ ਤੇ ਕਿਤੇ ਰਹੇ ਹੈ ਅਸੀਂ ਟੁੱਟ ਜਾਵਾਂਗੇ ਕਿਉਂਕਿ ਜਾਤ ਤੋੜਦੀ ਹੈ ਜੋਤ ਵੇਖਾਂਗੇ ਤੇ ਪ੍ਰਮਾਤਮਾ ਨਾਲ ਜੁੜ ਸਕਾਂਗੇ ਤੇ ਜੇ ਜਾਤ ਪੁੱਛਾਂਗੇ ਜਾਤ ਵੱਲ ਵੇਖਾਂਗੇ ਜੁੜਨਾ ਤੇ ਕਿਤੇ ਰਹੇ ਹੈ ਅਸੀਂ ਟੁੱਟ ਜਾਵਾਂਗੇ ਕਿਉਂਕਿ ਜਾਤ ਤੋੜਦੀ ਹੈ ਜੋਤ ਜੋੜਦੀ ਹੈ ਦੋਨਾਂ ਗੱਲਾਂ ਦਾ ਖਿਆਲ ਰੱਖਣਾ ਜੋਤ ਪੁੱਛਣ ਕਰਕੇ ਨਿਕਟਤਾ ਆਉਂਦੀ ਹੈ ਜਾਤ ਪੁੱਛਣ ਕਰਕੇ ਮਨੁੱਖ ਮਨੁੱਖ ਤੋਂ ਦੂਰ ਹੋ ਜਾਂਦਾ ਹੁਣ ਇਹ ਬਚਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਹੀਂ ਕਰਕੇ ਦਿਖਾਇਆ ਜਾਣੋ ਜੋਤ ਨਾ ਪੁੱਛੋ ਜਾਤੀ ਜੋਤ ਵੇਖ ਪਾਈ ਜਾਤ ਨਾ ਪੁੱਛ ਕਿਉਂਕਿ ਜਾਤ ਨੇ ਹਮੇਸ਼ਾ ਤੋੜਿਆ ਜੋੜਿਆ ਨਹੀਂ ਤੇ ਜਿਹੜੀ ਜੋਤ ਹੈ ਉਹ ਇੱਕ ਕਰ ਦਿੰਦੀ ਹੁਣ ਸਤਿਗੁਰੂ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਨੇ ਕੁਝ ਗੱਲਾਂ ਆਪਦੀ ਚੋਲੀ ਪਾਵਾਂ

0: ਅੱਗੇ ਵੀ ਜੋਤ ਦੀ ਗੱਲ ਹੋਣੀ ਹੈ, ਜਾਤ ਦੀ ਨਹੀਂ। ਸਤਿਗੁਰੂ ਨੇ ਖਿਆਲ ਬੜਾ ਸੁਣ ਦਿੱਤਾ, ਕਹਿੰਦੇ ਨੇ ਖਿਆਲ ਕਰਿਓ,
1: ਜਿੱਥੇ ਲੇਖ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ।
0: ਜਿੱਥੇ ਲੇਖਾ ਹੋਣਾ ਹੈ ਨਾ, ਜਿੱਥੇ ਹਿਸਾਬ ਕਿਤਾਬ ਹੋਣਾ ਹੈ ਨਾ ਉੱਥੇ ਦੇਹ ਹੋਣੀ ਹੈ ਤੇ ਨਾ ਹੀ ਉੱਥੇ ਜਾਤ ਹੋਣੀ। ਗੱਲ ਕੇਵਲ ਜੋਤ ਦੀ ਹੈ, ਜਾਤ ਦੀ ਨਹੀਂ। ਪਰ ਅੱਜ ਸਮਾਜ ਵਿੱਚ ਵੇਖੋ ਕੀ ਹੋ ਰਿਹਾ, ਕੋਈ ਜੋਤ ਪੁੱਛਦਾ, ਕੋਈ ਜੋਤ ਵੇਖਦਾ ਨਹੀਂ। ਪਹਿਲੇ ਅਸੀਂ ਜਾਤ ਪੁੱਛਣੀ, ਤੇਰੀ ਜਾਤ ਕੀ, ਤੇਰੀ ਕਾਸਟ ਕੀ, ਕਿਸ ਕਾਸਟ ਨੂੰ ਬਿਲੋਂਗ ਕਰਨਾ, ਇਹੀ ਕੇਵਲ ਪੁੱਛਿਆ ਜਾਂਦਾ। ਕੋਈ ਜੋਤ ਵੱਲ ਨਹੀਂ ਵੇਖਦਾ। ਪਰ ਸਤਿਗੁਰ ਕਹਿੰਦੇ ਨੇ ਪਹਿਲੇ ਜੋਤ। ਕਈ ਗੱਲਾਂ ਸਤਿਗੁਰੂ ਜੀ ਨੇ ਐਸੀਆਂ ਸਾਡੀ ਝੋਲੀ ਪਾਈਆਂ ਹਨ, ਇੱਕ ਬਚਨ ਬੜਾ ਕੀਮਤੀ ਯਾਦ ਆਇਆ, ਆਪਦੀ ਝੋਲੀ ਪਾਵਾਂ ਕਿ ਸਤਿਗੁਰੂ ਨੇ ਇਸ ਬਚਨ ਨੂੰ ਆਖਿਆ ਨਹੀਂ, ਆਪ ਕਰਕੇ ਦਿਖਾਇਆ। ਸਤਿਗੁਰੂ ਆਰਾਮ ਕਰ ਰਹੇ ਸਨ, ਸਤਿਗੁਰੂ ਦੇ ਕੰਨੀ ਇੱਕ ਆਵਾਜ਼ ਪਈ। ਉਹ ਮਿੱਠੀ ਮਧੁਰ ਆਵਾਜ਼ ਨੂੰ ਸੁਣਦੇ ਸੁਣਦੇ ਸਤਿਗੁਰੂ ਉਸ ਪਾਸੇ ਤੁਰ ਪਏ।

ਵੇਖਦੇ ਨੇ ਇੱਕ ਮਨੁੱਖ ਇੱਕ ਪੁਰਸ਼ ਹੱਥ ਵਿੱਚ ਰਬਾਬ ਲਈ ਰਬਾਬ ਵਜਾ ਰਹੇ ਉਸ ਵੱਜਦੀ ਰਬਾਬ ਨੂੰ ਵੇਖ ਕੇ ਸਤਿਗੁਰ ਬੜੇ ਖੁਸ਼ ਤੇ ਪ੍ਰਸੰਨ ਹੋਏ ਕਹਿੰਦੇ ਨੇ ਭਲਾ ਰਬਾਬ ਵਜਾਇਦਾ ਭਾਈ ਰਬਾਬ ਕਮਾਲ ਵਜਾ ਰਹੇ ਪਰ ਜੇ ਇਸ ਰਾਗ ਵਿੱਚ ਕਿਤੇ ਸ਼ਬਦ ਪਾ ਕੇ ਵਜਾਏ ਇਹਦਾ ਆਨੰਦ ਕੁਝ ਹੋਰ ਹੀ ਹੋਵੇ ਉਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ ਤੈਨੂੰ ਰਾਗ ਦਿੱਤਾ ਤੈਨੂੰ ਸੁਰ ਦਿੱਤੀ ਹੈ ਲੇਕਿਨ ਤੇਰੇ ਕੋਲ ਸ਼ਬਦ ਨਹੀਂ ਇਸ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾਇਨ ਕਰੇ ਇਹਦਾ ਆਨੰਦ ਕੁਝ ਹੋਰ ਹੋਵੇ ਕੌਣ ਹੈ ਸਤਿਗੁਰੂ ਪੁੱਛ ਕਰਦੇ ਨੇ ਭਾਈ ਨਾਂ ਕੀ ਤੇਰਾ ਕਹਿਣ ਲੱਗਾ ਜੀ ਨਾਂ ਦਾਨਾ ਸਤਿਗੁਰ ਕਹਿੰਦੇ ਨੇ ਤੈਨੂੰ ਪਤਾ ਦਾਨਾ ਕਿਹਨੂੰ ਕਹਿੰਦੇ ਨੇ ਨਹੀਂ ਮਹਾਰਾਜ ਮੈਂ ਨਹੀਂ ਜਾਣਦਾ ਦਾਨਾ ਕਹਿੰਦੇ ਨੇ ਸਿਆਣੇ ਨੂੰ ਜੋ ਸਿਆਣਾ ਹੋਵੇ ਉਹਨੂੰ ਦਾਨਾ ਕਹਿ ਕੇ ਬੁਲਾਉਂਦੇ ਵੀ ਇਹ ਬੜਾ ਦਾਨਾ ਦਾਨਾ ਸਿਆਣੇ ਨੂੰ ਹੈ ਕਹਿੰਦੇ ਨੇ ਪਰ ਤੂੰ ਕੀ ਕਰ ਰਹੇ ਕਹਿੰਦਾ ਜੀ ਮੈਂ ਲੋਕਾਂ ਦੀ ਉਸਤ ਕਰਕੇ ਆਪਣਾ ਪੇਟ ਪਾਲ ਰਿਹਾ ਰੋਟੀ ਗੁਜ਼ਾਰੇ ਜੋਗਾ ਕੁਝ ਕਰ ਲੈਣਾ ਸਤਿਗੁਰ ਕਹਿੰਦੇ ਨੇ ਮੇਰੇ ਨਾਲ ਆ ਮੇਰੇ ਨਾਲ ਚੱਲ ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਏਗਾ ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ ਸਤਿਗੁਰ ਜੀ ਮੈਂ ਸਮਾਜ ਦੇ ਵਿੱਚ ਇੱਕ ਪਿਛੜੀ ਜਾਤੀ ਵਿੱਚੋਂ ਹਾਂ ਛੋਟੀ ਜੀ ਜਾਤੀ ਵਿੱਚ ਮੇਰਾ ਤੁਹਾਡਾ ਮੇਲ ਨਹੀਂ ਹੋ ਸਕਦਾ ਸਤਿਗੁਰ ਕਹਿੰਦੇ ਨੇ ਉਹ ਦਾਨੇ ਆ ਮੈਂ ਤੇਰੀ ਜੋਤ ਵੇਖ ਕੇ ਤੇਰੇ ਵੱਲ ਆਇਆ ਤੇਰੀ ਜਾਤ ਨਹੀਂ ਪੁੱਛ ਰਹੇ ਤੂੰ ਕੌਣ ਹੈ ਮੈਂ ਤਾਂ ਕੇਵਲ ਜੋਤ ਦੀ ਪਹਿਚਾਣ ਕਰ ਰਿਹਾ ਉਹ ਜੋਤ ਮੈਨੂੰ ਤੇਰੇ ਕੋਲ ਖਿੱਚ ਲਿਆਏਗੀ ਕਿ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਹੋ ਸਕਣਾ ਕਹਿਣ ਲੱਗੇ ਫਿਰ ਕੀ ਹੋਏ ਅਸੀਂ ਮੇਲ ਬਣਾ ਲੈਨੇ ਸਤਿਗੁਰੂ ਜੀ ਨੇ ਦਾਨੇ ਤੋਂ ਮਰਦਾਨਾ ਕਹਿ ਦਿੱਤਾ ਕਹਿਣ ਲੱਗੇ ਤੂੰ ਦਾਨਾ ਨਹੀਂ ਤੂੰ ਮਰਦਾਨਾ ਹੈ ਮਰਦਾਨਾ ਕਹਿਣ ਲੱਗਾ ਸਤਿਗੁਰ ਜਾਟ ਤੇ ਉੱਥੇ ਹੀ ਰਹਿ ਗਈ ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ ਉਹ ਉੱਥੇ ਦੀ ਉੱਥੇ ਖੜੀ ਹੈ ਉਹ ਦੀਵਾਰ ਕਿਹੜੀ ਹੈ ਇੱਕ ਜਾਤ ਸਾਹਿਬ ਕਹਿੰਦੇ ਜਾਤ ਹਉਮੈ ਦੀ ਦੀਵਾਰ ਹੈ ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ ਇਹ ਦੀਵਾਰ ਹੈ ਕੋ ਜੀ ਕਹਿਣ ਲੱਗੇ ਦਾਨੇ ਤੋਂ ਬਣਾਇਆ ਮਰਦਾਨਾ ਲੈ ਇਹ ਵੀ ਮੈਂ ਭਿੰਨ ਭੇਦ ਮਿਟਾ ਦਿੰਦਾ ਅੱਡ ਤੋਂ ਤੂੰ ਮੇਰਾ ਭਾਈ ਹੋਏ ਹੁਣ ਤੇ ਤੇਰੇ ਮੇਰੇ ਵਿੱਚ ਫਰਕ ਨਹੀਂ ਨਾ ਰਿਹਾ ਤੂੰ ਮੇਰਾ ਭਾਈ ਬਣ ਗਿਆ ਨਾਂ ਰੱਖ ਦਿੱਤਾ ਜੀ ਭਾਈ ਮਰਦਾਨਾ ਗੁਰੂ ਨਾਨਕ ਨੇ ਆਪਣਾ ਭਾਈ ਬਣਾ ਲਿਆ ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ ਤੇਰੇ ਤੇ ਮੇਰੇ ਵਿੱਚ ਫਰਕ ਕਾਈ ਨਾ ਰਿਹਾ ਸਤਿਗੁਰ ਤੁਹਾਡੇ ਨਾਲ ਚੱਲ ਪਿਆ ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ ਕਹਿ ਲੱਗੇ ਫਿਰ ਕੀ ਹੋਇਆ ਤੂੰ ਚੱਲ ਮੇਰੇ ਨਾਲ ਲਓ ਜੀ ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ ਕਹਿ ਲੱਗੇ ਮਰਦਾਨੇ ਸਾਡੇ ਇਹ ਬਚਨ ਯਾਦ ਰੱਖਣੇ ਨੇ ਉਹ ਕਿਹੜੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ ਕਹਿਣ ਲੱਗੇ ਤੂੰ ਹੁਣ ਸਾਡਾ ਸਾਥੀ ਸਾਡਾ ਭਾਈ ਬਣ ਗਈ ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ ਪਿਛਲੇ ਰਾਤੀ ਜਾਗਣਾ ਜੀ ਮਹਾਰਾਜ
ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਸਤਿਗੁਰੂ ਨੇ ਕਹੀ। ਲਓ ਜੀ, ਭਾਈ ਮਰਦਾਨੇ ਨੇ ਪੱਲੇ ਬੰਨ ਲਏ। ਖਿਆਲ ਕਰੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਤੁਰ ਪਏ। ਕਹਿਣ ਲੱਗੇ, ਜਦੋਂ ਰਾਗ ਵੀ ਸ਼ਬਦ ਪਾ ਕੇ ਗਾਵੇਗਾ ਨਾ, ਉਹ ਤੇਰੀਆਂ ਕੁਲਾਂ ਤਰ ਜਾਣਗੀ। ਬਾਕੀ ਗੁਰੂ ਨਾਨਕ ਨੇ ਕੁਲਾਂ ਤਾਰ ਦਿੱਤੀ। ਭਾਈ ਮਰਦਾਨਾ ਨਾਮ ਲੇਵਾ, ਜਿਹੜਾ ਵੀ ਗੁਰੂ ਕਾ ਕੀਰਤਨੀਆ ਹੈ, ਖਿਆਲ ਕਰਿਓ, ਕਦੀ ਭੁੱਖਾ ਨਹੀਂ ਰਿਹਾ। ਕਹਿਣ ਵਾਲਿਆਂ ਨੇ, ਲਿਖਣ ਵਾਲਿਆਂ ਨੇ, ਬਿਆਨ ਕਰਨ ਵਾਲਿਆਂ ਨੇ ਬਹੁਤ ਗਲਤ ਬਿਆਨ ਕੀਤਾ। ਲੋ ਜੀ, ਉੱਥੇ ਭੁੱਖਾ ਪਿਆਸਾ ਧਿਆਇਆ ਰਹਿੰਦਾ ਸੀ। ਕੋਈ ਗੁਰੂ ਨਾਨਕ ਨਾਲ ਰਹਿਣ ਵਾਲਾ ਭੁੱਖਾ ਪਿਆਸਾ ਰਹਿ ਜਾਏ? ਬਿਲਕੁਲ ਨਹੀਂ। ਹਾਂ, ਗੁਰੂ ਨਾਨਕ ਦਾ ਵਾਅਦਾ ਸੀ ਮਰਦਾਨੇ, ਜਿੱਥੇ ਭੁੱਖ ਲਾਵਾਂਗੇ ਉੱਥੇ ਭੁੱਖ ਵੀ ਲੱਗੇਗੀ, ਜਿੱਥੇ ਪਿਆਸ ਲਾਵਾਂਗੇ ਉੱਥੇ ਪਿਆਸ ਵੀ ਲੱਗੇਗੀ। ਨਾਮ ਏ ਮਰਦਾਨਾ ਜਗ ਤਾਰਨੇ ਬਹਾਨਾ ਸੀ। ਦੇਖੋ ਜੀ, ਨਾਮ ਦਾ ਮਰਦਾਨਾ ਜਗਤ ਦੇ ਤਾਰਨ ਦਾ ਇੱਕ ਬਹਾਨਾ ਸੀ। ਮਰਦਾਨਾ ਕੌਣ ਸੀ? ਸੋਈ ਮਰਦ ਮਰਦ ਮਰਦਾਨਾ। ਗੱਲ ਮੈਂ ਕਰ ਰਿਹਾ ਜੋਤ ਦੀ। ਵੇਖੋ, ਗੁਰੂ ਨਾਨਕ ਦੀ ਜੋਤ, ਜਿਨ੍ਹੇ ਮਰਦਾਨੇ ਦੇ ਅੰਦਰ ਜੋਤ ਨੂੰ ਪਹਿਚਾਣੇ, ਇੱਕ ਐਸਾ ਮਰਦ ਬਣਾਇਆ, ਇੱਕ ਐਸਾ ਆਪਣਾ ਭਾਈ ਬਣਾਇਆ ਜਿਸ ਨੂੰ ਨਾਲ ਲੈ ਕੇ ਸਾਰੇ ਸੰਸਾਰ ਅੰਦਰ ਇਸ ਆਵਾਜ਼ ਨੂੰ ਬੁਲੰਦ ਕੀਤਾ। ਉਹ ਆਵਾਜ਼ ਕਿਹੜੀ ਹੈ?

ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ ਪੁੱਛੀ। ਸਾਰੇ ਸੰਸਾਰ ਦਾ ਰਟਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰੂ ਦਾ ਬੜਾ ਪਿਆਰ ਸੀ, ਬਹੁਤ ਸੁਨੇਹ ਬਹੁਤ ਕਰਿਆ ਕਰਦੇ ਸਨ, ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨੇ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ। ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਂ ਵਰਨਾ ਕੋ ਸਾਂਝ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜਾਮ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ, ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ ਕਿ ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ, ਸਾਡਾ ਇੱਕੋ ਹੀ ਗੁਰੂ ਹੈ, ਕਿਉਂਕਿ ਜੋਤ ਇੱਕ ਹੈ। ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਦੀ ਵਿਚਾਰ ਕਰਨਾ।

0: ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ?
1: ਗੁਰੂ ਅੰਗਦ।
0: ਗੁਰ ਅੰਗਤ, ਗੁਰ ਅੰਗਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਦੇ ਜਿਉ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲੋ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਤੁਸੀਂ ਨਾ ਦੀਵਾ ਬਲ ਸਕਦੇ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰੂ ਅਮਰਦਾਸ ਜੀ ਨੇ ਇਸ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ ਜਿਹੜਾ ਬਹਿ ਜਾਏ ਨਾ, ਉਹਨੂੰ ਉਠਾਇਆ ਨਹੀਂ ਜਾ ਸਕਦਾ। ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਨਹੀਂ, ਉਹ ਪੰਗਤ ਵਿੱਚ ਆ ਕੇ ਬਹਿ ਗਏ। ਇਹ ਪੰਗਤ ਦੀ ਮਹੱਤਤਾ ਇਤਨੀ ਵੱਡੀ ਹੈ, ਜਿਸ ਪੰਗਤ ਦੇ ਵਿੱਚ ਬਾਦਸ਼ਾਹ ਵਰਗੇ ਵੀ ਆ ਕੇ ਬੈਠੇ। ਬਾਦਸ਼ਾਹ ਵਰਗੀ, ਕਿਉਂਕਿ ਸਤਿਗੁਰੂ ਦਾ ਹੁਕਮ ਸੀ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਨਾ, ਪਹਿਲੇ ਪੰਗਤ ਵਿੱਚ ਬਹਿ ਕੇ ਲੰਗਰ ਛਕੇ, ਉਹਨੂੰ ਪਤਾ ਲੱਗ ਜਾਏ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਇੱਕੋ ਜਿਹੇ। ਬਹਿ ਗਿਆ ਪੰਗਤ ਵਿੱਚ, ਕਹਿੰਦਾ ਗੁਰੂ ਦੇ ਦਰਸ਼ਨ ਨਹੀਂ ਹੋਏ, ਲੰਗਰ ਵਰਤ ਰਹੇ। ਸਿੱਖ ਬੈਠਾ ਸੀ ਕੋਲ, ਕਹਿਣ ਲੱਗਾ ਭੋਲਿਆ ਦਰਸ਼ਨ ਕਿਉਂ ਨਹੀਂ ਹੋਏ? ਇਹ ਜੋ ਖਿਚੜੀ ਦਾ ਪ੍ਰਸ਼ਾਦ ਵਰਤਾ ਰਹੇ ਸਨ, ਇਹੀ ਗੁਰੂ ਅਮਰਦਾਸ ਨੇ। ਬਾਦਸ਼ਾਹ ਹੈਰਾਨ ਹੋ ਗਿਆ, ਕਹਿੰਦਾ ਗੁਰੂ ਦੀ ਨਿਗਾਹ ਵਿੱਚ ਸਭ ਇੱਕੋ ਜਿਹਾ, ਕਿਸੇ ਵਾਸਤੇ ਵੀ ਕੋਈ ਭਿੰਨ ਭੇਦ ਨਹੀਂ ਹੈ। ਜੇ ਮੈਂ ਬਾਦਸ਼ਾਹ, ਮੈਨੂੰ ਵੀ ਉਸੇ ਪੰਗਤ ਜੀ ਵਰਤਾਇਆ, ਜੇ ਕੋਈ ਗਰੀਬ ਬੈਠਾ ਉਹ ਵੀ ਉਸੇ ਪੰਗਤ ਚ ਖਾ ਰਿਹਾ। ਇਹ ਹੈ ਗੁਰੂ ਨਾਨਕ ਦੀ ਜੋਤ। ਗੁਰੂ ਨਾਨਕ ਦਾ ਚੌਥਾ ਜਾਮਾ, ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ, ਜਿਨ੍ਹਾਂ ਨੇ ਜਾ ਕੇ ਰਾਮਦਾਸ ਚੱਕ ਵਸਾਇਆ, ਜਿਹਨੂੰ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਜਾਣਦੇ। ਜਦੋਂ ਰਾਮਦਾਸ ਚੱਕ ਵਸਿਆ ਹੈ ਨਾ, ਸਤਿਗੁਰ ਨੇ ਇੱਥੇ 52 ਜਾਤਾਂ ਨੂੰ ਵਸਾਇਆ, 52 ਜਾਤਾਂ ਨੂੰ। ਹਰ ਕਿਸੇ ਨੂੰ ਆਵਾਜ਼ ਮਾਰੀ ਹੈ, ਆਓ ਭਾਈ ਗੁਰੂ ਨਾਨਕ ਦੇ ਦਰ ਤੇ, ਕੋਈ ਵੀ ਆ ਸਕਦਾ। ਕੇਵਲ ਕਿਸ ਲਈ? ਇਸੇ ਲਈ ਕਿ ਸਭ ਨੂੰ ਇੱਕ ਜੋਤ ਕਰਕੇ ਜਾਣਿਆ, ਇੱਕ ਜੋਤ ਕਰਕੇ ਮੰਨਿਆ। ਧੰਨ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਚੱਲਦੀ ਹੋਈ ਮਰਿਆਦਾ ਨੂੰ ਕਾਇਮ ਕਰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਤੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਦਿੱਤੇ। ਉਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚੋਂ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਆ ਸਕੇ। ਵੇਖੋ, ਖਿਆਲ ਕਰਨਾ, ਹਰਿਮੰਦਰ ਸਾਹਿਬ ਦੀ ਬਣਤਰ ਕੈਸੀ ਹੈ। ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਹਨ, ਆਉਣ ਦਾ ਵੀ ਇੱਕ ਹੈ ਤੇ ਜਾਣ ਦਾ ਵੀ ਇੱਕ। ਕਿਸ ਅਸੀਂ ਜਾਤ ਦਾ ਰੌਲਾ ਪਾ ਰਹੇ? ਸਤਿਗੁਰ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ, ਪਰ ਇਹ ਗੱਲ ਸਾਡੀ ਸਮਝ ਅੱਜ ਤੱਕ ਨਹੀਂ ਆਈ। ਧੰਨ ਗੁਰੂ ਅਰਜਨ ਸਾਹਿਬ, ਵੇਖੋ ਕਮਾਲ ਦੀ ਗੱਲ, ਐਸਾ ਹਰਿਮੰਦਰ ਬਣਾ ਦਿੱਤਾ ਜੋ ਦੁਨੀਆਂ ਦੇ ਵਿੱਚ ਇੱਕੋ ਹੀ, ਬਲਕਿ ਇਹ ਕਹਿਣਾ ਚਾਹੀਦਾ ਕਿ ਮੰਦਰਾਂ ਤੋਂ ਦੁਰਕਾਰਿਆਂ ਨੂੰ ਥਾਂ ਦੇਣ ਵਾਲਾ ਕੇਵਲ ਹਰਿਮੰਦਰ ਹੈ। ਇੱਕ ਨਜ਼ਾਰਾ ਤੁਹਾਡੀ ਚੋਲੀ ਪਾ ਰਿਹਾ।

ਨਾਮਦੇਵ ਭਗਤੀ ਕਰਨ ਵਾਸਤੇ ਮੰਦਰ ਵਿਚ ਆ ਗਏ। ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ, ਤੂੰ ਨੀਵੀਂ ਜਾਤ ਵਿੱਚ ਇੱਕ ਸ਼ੁੱਧ ਤੇ ਮੰਦਰ ਵਿੱਚ ਕਿਵੇਂ ਆ ਕੇ ਬਹਿ ਗਏ? ਕਹਿੰਦੇ ਨੇ ਮੋਢੇ ਤੇ ਕਮਲੀ ਪਾਈ, ਮੰਦਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ। ਹੇ ਪਰਮਾਤਮਾ,

ਗੱਲ ਰਾਮ ਦੇ ਨਾਂ ਦੀ ਹੈ, ਪਰ ਸਤਿਗੁਰ ਨੇ ਕਿਉਂ ਬੁਲਾਇਆ? ਉਹ ਕਹਿਣ ਲੱਗੇ, ਮੈਂ ਤੇਰੀ ਜਾਤ ਨੂੰ ਆਵਾਜ਼ ਨਹੀਂ ਦਿੱਤੀ, ਤੇਰੀ ਜੋਤ ਨੂੰ ਬੁਲਾ ਰਿਹਾ। ਜਿਹੜੀ ਜੋਤ ਇਸ ਗੱਲ ਦੀ ਗਵਾਹੀ ਕਰ ਰਹੀ ਹੈ, ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਉਸ ਬਿਨਾ ਕੌਣ ਬੋਲ ਸਕਦਾ? ਫਿਰ ਕਹਿੰਦੇ ਨੇ

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ। ਹੁਣ ਕਲਗੀਧਰ ਪਾਤਸ਼ਾਹ ਨੇ ਕੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ ਹੈ।

ਜਿਸ ਪਾਸੇ ਮਰਜ਼ੀ ਝਾਤੀ ਮਾਰ ਕੇ ਵੇਖ ਲੋ, ਜੋ ਤੇ ਕੋਈ। ਸਦ ਬਲਵੰਡ ਜੀ ਵੀ ਕਹਿੰਦੇ ਨੇ, ਜੋ ਤੋਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀ। ਭਾਈ ਜੋ ਤੇ ਕੋਈ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਆਖਣੀ ਆ? ਦਸਾਂ ਪਾਤਸ਼ਾਹਾਂ ਦੀ ਪ੍ਰਤੱਖ ਜੋਤ, ਜ਼ਾਹਰਾ ਹਜ਼ੂਰ, ਹਾਜ਼ਰਾ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਤੇ ਕੇਵਲ 6 ਗੁਰੂ ਸਾਹਿਬਾਨਾਂ ਦੀ, ਪਰ ਦਸਾਂ ਪਾਤਸ਼ਾਹਾਂ ਦੀ ਪ੍ਰਤੱਖ ਜੋਤ ਕਿਉਂ ਕਹਿੰਦੇ? ਕਿਉਂਕਿ ਜੋਤ ਇੱਕੋ ਹੀ ਹੈ। ਇਹਦਾ ਭਾਵ ਕਿ ਸਾਡਾ ਗੁਰੂ ਇੱਕੋ ਹੀ ਹੈ, ਅਸੀਂ ਇੱਕ ਗੁਰੂ ਦੇ ਸਿੱਖ ਹਾਂ। ਹਾਂ, ਉਹਨਾਂ ਨੇ ਜਾਮੇ 10 ਜ਼ਰੂਰ ਧਾਰਨ ਕੀਤੇ ਨੇ, ਸਰੂਪ ਜ਼ਰੂਰ ਉਹਨਾਂ ਨੇ 10 ਧਾਰਨ ਕੀਤੇ ਨੇ, ਪਰ ਦਸਾਂ ਸਰੂਪਾਂ ਅੰਦਰ ਉਹਨਾਂ ਸਮਝ ਆਇਆ ਸਾਨੂੰ ਇੱਕੋ ਹੀ ਗੱਲ ਹੀ, ਭਾਈ ਜੋਤ ਨੂੰ ਵੇਖ ਜਾਤ ਨਾ ਪੁੱਛ। ਮੈਂ ਤੇ ਕਈ ਵਾਰ ਹੈਰਾਨ ਹੁੰਦਾ ਕਿ ਅਸੀਂ ਰੌਲਾ ਕਿੰਨਾ ਪਾਉਂਦੇ ਹਾਂ। 300 ਸਾਲ ਵੀ ਬੀਤ ਗਏ, ਅੰਮ੍ਰਿਤ ਛਕੋ ਜੀ, ਗੁਰੂ ਵਾਲੇ ਬਣੋ। ਉਹ ਭਾਈ ਜੀ, ਅੰਮ੍ਰਿਤ ਛਕ ਕੇ ਵੀ ਜਾਤ ਨਹੀਂ ਬਦਲਣੀ ਤੇ ਅੰਮ੍ਰਿਤ ਛਕਣ ਦਾ ਕੀ ਫਾਇਦਾ, ਕੀ ਲਾਭ ਹੈ? ਫਿਰ ਸਵਾਦ ਤੇ ਤਾਂ ਹੈ ਨਾ ਕਿ ਉਹ ਸਾਡੀ ਜਾਤ ਬਦਲ ਕੇ ਰੱਖ ਦੇਵੇ, ਕਿਉਂਕਿ ਸਤਿਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ, ਉਹਨਾਂ ਸਾਰੇ ਸਿੰਘ ਸਜਾਈ ਸਨ। ਤੇ ਜੇ ਅਸੀਂ ਜਾਤ ਹੀ ਕੇਵਲ ਮੰਨੀਏ, ਇੱਕ ਖੱਤਰੀ ਸਨ, ਇੱਕ ਜੱਟ ਸਨ, ਇੱਕ ਛੀਂਬਾ, ਇੱਕ ਚਿਊਰ ਤੇ ਇੱਕ ਨਾਈ, ਜਾਤਾਂ ਤੇ ਹੀ ਸਨ ਨਾ। ਪਰ ਨਹੀਂ, ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਸ ਜਾਤ ਨੂੰ ਮਿਟਾ ਦਿੱਤਾ, ਕੇਵਲ ਇੱਕ ਜੋਤ ਦੀ ਪਹਿਚਾਣ ਰੱਖੀ ਕਿ ਮੇਰਾ ਖਾਲਸਾ, ਮੇਰਾ ਗੁਰਸਿੱਖ ਇੱਕ ਜੋਤ ਨੂੰ ਵੇਖ। ਆਪਾਂ ਜੋਤ ਵੱਲ ਤੇ ਤੁਰੇ ਕੋਈ ਨਾ, ਜਾਤ ਵੱਲ ਹੀ ਤੁਰ ਪਏ। ਬਸ ਹੁਣ ਜਾਤ ਹੀ ਰਹਿ ਗਈ ਹੈ, ਜੋਤ ਅਲੋਪ ਹੋ ਗਈ। ਮੈਂ ਪਹਿਲੇ ਵੀ ਬੇਨਤੀ ਕੀਤੀ ਹੈ, ਫਿਰ ਦੁਹਰਾ ਦੇ ਹਾਂ, ਇਹ ਹਉਮੈ ਹੰਕਾਰ ਇੱਕ ਜਾਤ ਦੀ ਦੀਵਾਰ ਹੈ। ਜਦ ਤੱਕ ਇਹ ਨਹੀਂ ਨਾ ਡਿੱਗਦੀ, ਤਦ ਤੱਕ ਗੱਲ ਨਹੀਂ ਜੀ ਬਣਨੀ। ਗੱਲ ਤਾਂ ਹੀ ਬਣੇਗੀ ਜੇ ਇਹਨੂੰ ਅਸੀਂ ਗਿਰਾ ਦਈਏ। ਕੇਵਲ ਜੋਤ ਵੇਖੀਏ, ਜਾਤ ਨਹੀਂ। ਮੈਨੂੰ ਸਤਿਗੁਰੂ ਜੀ ਦਾ ਇੱਕ ਇਤਿਹਾਸ ਚੇਤੇ ਆਇਆ, ਜਦੋਂ ਪੰਗਾਣੀ ਦਾ ਯੁੱਧ ਹੋ ਰਿਹਾ ਸੀ, ਉਸ ਯੁੱਧ ਅੰਦਰ ਕੁਛ ਜਵਾਨਾਂ ਦੇ ਮੂੰਹ ਆਵਾਜ਼ ਆ ਰਹੀ ਸੀ, ਕੁਝ ਪਾਣੀ ਮੰਗ ਰਹੇ ਸਨ, ਤੇ ਇੱਕ ਸਿੱਖ ਦੇ ਕੰਨੀ ਆਵਾਜ਼ ਪੈ ਗਈ। ਉਹਨੇ ਮਸ਼ਕ ਚੁੱਕੀ ਤੇ ਪਾਣੀ ਪਿਲਾਣ ਲੱਗ ਪਏ। ਛਿੜਿਆ ਜੰਗ ਸੀ ਬੜੇ ਘਮਸਾਣ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ, ਛਾਤੀਆਂ ਫਟੀਆਂ ਸਨ, ਧੜਕੀਆਂ ਜਵਾਨਾਂ ਦੇ ਕੱਟੇ ਪਏ ਸਨ। ਸੂਏ ਸਾਗਰਲੀ ਉੱਪਰਲੀ ਸਤਾ ਉੱਤੇ ਮਾਣੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ, ਪਰ ਅੱਧ ਮੂਹਿਆਂ ਦੇ ਮੂੰਹ ਆਵਾਜ਼ ਆਏ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਧੀਆਂ ਨੂੰ ਜਾਂਦੀ ਵਾਰ ਦਾ ਆਏ ਪਲਾਏ ਪਾਣੀ। ਸਿੱਖ ਸੁਣਦਾ ਕੀ ਕਰਦਾ? ਮਸ਼ਕ ਮੋਢੇ ਤੇ ਸਿੱਖ ਦਸਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਲਾਈ ਜਾਂਦਾ, ਤੜਪ ਤੜਪ ਪੈ ਦੇਵੇਂਦੇ ਜਾਨ, ਜਿਹੜੇ ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦੀ। ਹੁਣ ਜਿਹਨੂੰ ਗਰਮੀ ਦੀ ਰੁੱਤ ਵਿੱਚ ਪਾਣੀ ਮਿਲ ਜਾਏ, ਪਹਿਲਾ ਪਾਣੀ ਜੀਉ ਹੈ, ਉਹ ਜੀਉ ਪੈਂਦਾ।

ਕਰਦੀ ਨੀ। ਭਾਈ ਕਨਈਆ ਜੀ ਆ ਗਏ। ਜੀ ਮਹਾਰਾਜ ਕੀ ਹੁਕਮ ਹੈ? ਭਾਈ ਕਨਈਆ ਪਤਾ ਲੱਗਾ ਕਿ ਤੂੰ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ, ਸਿੱਖ ਸ਼ਿਕਾਇਤ ਕਰ ਰਹੇ ਨੇ। ਭਾਈ ਕਨਈਆ ਕੀ ਕਹਿੰਦਾ? ਭਾਈ ਕਨਈਆ ਕਹਿੰਦਾ, ਸਤਿਗੁਰ ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ ਨਹੀਂ, ਮੈਂ ਤੇ ਤੁਹਾਡੇ ਤੋਂ ਸਵਾ ਕਿਸੇ ਨੂੰ ਨਹੀਂ ਵੇਖਿਆ। ਜਿੱਥੇ ਪਾਣੀ ਚੋਨਾ ਨਾ ਪਾਣੀ ਪਾਨਾ, ਉੱਥੇ ਮੈਨੂੰ ਤੁਹਾਡੀ ਕਲਗੀ ਜ਼ਿਆ ਨਜ਼ਰ ਆਉਂਦੀ। ਤੇ ਸਤਿਗੁਰ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁਖ ਵਿਚ ਪਾਣੀ ਨਾ ਪਾਵੇ? ਲੋ ਜੀ ਕਲਗੀਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ। ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ, ਤੈਨੂੰ ਵੈਰੀਆਂ ਵਿਚ ਤੇ ਸਾਡੇ ਵਿਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜਿੱਥੇ ਚੂਹਾਂ ਪਾਣੀ ਤੇਰਾ ਮੁੱਖ ਦਿਸੇ, ਕਿਸੇ ਗੈਰ ਦੇ ਮੂੰਹ ਵਿਚ ਨਹੀਂ ਪਾ। ਸਤਿਗੁਰ ਮੈਂ ਤੇ ਤੇਰੇ ਮੁੱਖ ਵਿਚ ਪਾਣੀ ਪਾ ਰਿਹਾ, ਤੇਰੇ ਸਵਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਸਤਿਗੁਰ ਨੇ ਫਿਰ ਪਤਾ ਕੀ ਕੀਤਾ? ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ। ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ, ਉੱਥੇ ਨਾਲ ਮਲਮ ਪੱਟੀ ਵੀ ਕਰੀ। ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਚ ਸਮਝਾਈ ਹੈ, ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਇੱਥੋਂ ਤੱਕ ਪਹੁੰਚੀ ਹੈ? ਜੇ ਅਜੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ, ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ। ਆਓ ਕੋਸ਼ਿਸ਼ ਕਰੀਏ ਜੋ ਸਤਿਗੁਰ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ, ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਂਦੇ ਤਦ ਤੱਕ ਗੱਲ ਨਹੀਂ ਬਣਨੀ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਆਓ ਭਾਈ ਜੋਤ ਨੂੰ ਮੁੱਖ ਰੱਖੋ ਜਾਤ ਨੂੰ ਨਹੀਂ। ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖੇ ਉਹ ਜੁੜ ਗਏ ਨੇ ਪ੍ਰਮਾਤਮਾ ਨਾਲ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕ ਮਿੱਕ ਹੋ ਗਏ ਨੇ। ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪ੍ਰਮਾਤਮਾ ਤੋਂ ਦੂਰ ਨੇ, ਅਜੇ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕੇ। ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ। ਜੇ ਪ੍ਰਮਾਤਮਾ ਦੇ ਨੇੜੇ ਜਾਣਾ ਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ ਹੈ, ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਸਤਿਗੁਰ ਬਖਸ਼ਿਸ਼ ਕਰਨ ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ ਜੀ।

ਗੁਰੂ ਦਾ ਜਾ ਸਰਵਣ ਕਰਦੇ ਇਹ ਸਾਰੇ ਲੋਕ ਅਨੰਦਪੁਰ ਸਾਹਿਬ ਨੂੰ ਤੁਰੇ ਜਾ ਰਹੇ ਨੇ। ਇਹ ਸਹਿਜਧਾਰੀ ਲੜਕਾ ਮਨ ਵਿੱਚ ਸੋਚਦਾ ਜਾਂਦਾ ਹੈ ਮਨਾ ਜਿਸ ਗੁਰੂ ਦੀ ਬਾਣੀ ਵਿੱਚ ਇੰਨਾ ਆਨੰਦ ਹੈ, ਉਸ ਗੁਰੂ ਦੇ ਦਰਸ਼ਨ ਕੀਤੇ ਆ ਮਨ ਨੂੰ ਠੰਡ ਪੈ ਜਾਏਗੀ। ਗੁਰੂ ਸਾਹਿਬ ਤੇ ਚੌਂਕੜਾ ਮਾਰ ਕੇ ਬੈਠੇ ਹੋਣਗੇ, ਉਹਨਾਂ ਦੀਆਂ ਅੱਖਾਂ ਬੰਦ ਹੋਣਗੀਆਂ, ਗੁਰੂ ਸਾਹਿਬ ਦੀ ਸਮਾਧੀ ਲੱਗੀ ਹੋਵੇਗੀ। ਮੈਂ ਜਾ ਕੇ ਬੁਲਾਵਾਂਗਾ ਤਾਂ ਵੀ ਉਹਨਾਂ ਦੀ ਸਮਾਧੀ ਨਹੀਂ ਖੁੱਲਣੀ, ਉਹਨਾਂ ਦਾ ਦਰਬਾਰ ਬੜਾ ਵੱਡਾ ਹੋਵੇਗਾ, ਬੜੀ ਸੰਗਤ ਬੈਠੀ ਹੋਵੇਗੀ, ਬੜੀ ਸੋਭਾ ਹੋਵੇਗੀ, ਕਿਉਂਕਿ ਵੈਸ਼ਨਵ ਸਾਧੂਆਂ ਦੀ ਸੰਗਤ ਕਰਿਆ ਕਰਦਾ ਸੀ ਜਿਹੜੇ ਸਮਾਧੀਆਂ ਲਾ ਕੇ ਬਹਿੰਦੇ। ਬੜੀ ਸੰਗਤ ਬੈਠੀ ਹੋਵੇਗੀ, ਬੜੀ ਸੋਭਾ ਹੋਵੇਗੀ, ਕਿਉਂਕਿ ਵੈਸ਼ਨਵ ਸਾਧੂਆਂ ਦੀ ਸੰਗਤ ਕਰਿਆ ਕਰਦਾ ਸੀ ਜਿਹੜੇ ਸਮਾਧੀਆਂ ਲਾ ਕੇ ਬਹਿੰਦੇ। ਔਰ ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਸੋਚਦਾ ਸੰਗਤ ਦੇ ਨਾਲ ਤੁਰਿਆ ਜਾ ਰਿਹਾ।

सूरज डूब रहा है, ये सारा संग आनंदपुर साहब किले के बाहर पहुंचे है। दूसरे पासे धन गुरु गोबिंद सिंह जी महाराज शिकार खेड़ के आए सन, नाल सिखा ने किन्ने ही मग मार मार के उन्हां दियां लत्तां फड़ियां ने ते टौणा लटकियां ने। ਉਹ ਮਗ ਹੱਥਾਂ ਵਿਚ ਫੜੇ ਹੋਏ ਨੇ। ਸੰਗਤ ਨੇ ਗੁਰੂ ਸਾਹਿਬ ਨੂੰ ਦੇਖਿਆ, ਗੁਰੂ ਸਾਹਿਬ ਨੇ ਸੰਗਤ ਨੂੰ, ਗੁਰੂ ਸਾਹਿਬ ਜੀ ਵੀ ਖੜੇ ਹੋ ਗਏ, ਸੰਗਤ ਵੀ ਕਿਲੇ ਦੇ ਬਾਹਰ ਹੀ ਖੜੀ ਹੋ ਗਈ। ਸਾਰੀ ਸੰਗਤ ਨੇ ਮੱਥਾ ਟੇਕਿਆ, ਪਰ ਇਹ ਜਿਹੜਾ ਸਹਿਜਧਾਰੀ ਪ੍ਰੇਮੀ ਸੀ ਇਹਦੇ ਮਨ ਵਿਚ ਗੁਰੂ ਸਾਹਿਬਾਂ ਵਾਸਤੇ ਘਿਰਨਾ ਪੈਦਾ ਹੋ ਗਈ। ਇਹ ਤਾਂ ਸੋਚ ਕੇ ਆਇਆ ਸੀ ਕਿ ਗੁਰੂ ਦੀ ਸਮਾਧੀ ਲੱਗੀ ਹੋਵੇਗੀ, ਗੁਰੂ ਸਾਹਿਬ ਚੌਂਕੜੀ ਮਾਰ ਕੇ ਬੈਠੇ ਹੋਣਗੇ, ਪਰ ਜਦੋਂ ਦੇਖਿਆ ਕਿ ਗੁਰੂ ਸਾਹਿਬ ਜੀ ਤਾਂ ਸ਼ਿਕਾਰ ਖੇਡ ਕੇ ਆਏ ਨੇ, ਨਾਲ ਸਿੱਖਾਂ ਨੇ ਮਰੇ ਹੋਏ ਮੱਗ ਫੜੇ ਨੇ ਹੱਥਾਂ ਦੇ ਵਿਚ, ਤਾਂ ਇਹਦਾ ਮਨ ਕਿਰਨਾਂ ਦੇ ਨਾਲ ਭਰ ਗਿਆ।

ਇਹਦੇ ਨਾਲ ਦੇ ਸਾਥੀ ਤਾਂ ਸੌਂ ਗਏ ਪਰ ਇਹਨੂੰ ਨੀਂਦਰ ਨਹੀਂ ਆ ਰਹੀ। ਕਹਿਣ ਲੱਗਾ ਮਨਾ, ਗੁਰੂ ਦਾ ਤੇਜ ਪ੍ਰਤਾਪ ਵੀ ਬੜਾ, ਗੁਰੂ ਦਾ ਦਰਬਾਰ ਵੀ ਸੋਹਣਾ ਹੈ, ਸੰਗਤ ਵੀ ਬੜੀ ਹੈ, ਦਰਸ਼ਨ ਕੀਤੇ ਆ, ਮਨ ਨੂੰ ਠੰਡ ਪੈਂਦੀ। ਪਰ ਇੱਕੋ ਗੱਲ ਮਾੜੀ ਹੈ, ਜਿਹੜਾ ਗੁਰੂ ਜੀਵਾਂ ਨੂੰ ਮਾਰ

ਇਸੇ ਸੋਚ ਵਿਚਾਰ ਵਿੱਚ ਅੰਮ੍ਰਿਤ ਵੇਲਾ ਹੋ ਗਿਆ। ਸੰਗਤ ਉੱਠੀ, ਇਹ ਵੀ ਉੱਠਿਆ, ਇਸ਼ਨਾਨ ਪਾਣੀ ਕੀਤਾ, ਗੁਰੂ ਸਾਹਿਬਾਂ ਦੇ ਦਰਬਾਰ ਵੱਲ ਸੰਗਤ ਦੇ ਨਾਲ ਤੁਰ ਪਿਆ। ਅੰਮ੍ਰਿਤ ਵੇਲੇ ਦਾ ਨਜ਼ਾਰਾ, ਕੋਈ ਝਾੜੂ ਪਿਆ ਫਿਰਦਾ, ਕੋਈ ਪਾਣੀ ਤਰੌਂਕਦਾ, ਕੋਈ ਲੰਗਰ ਵਿੱਚ ਸੇਵਾ ਕਰ ਰਿਹਾ, ਕੋਈ ਬਾਣੀ ਪੜ੍ਹਦਾ, ਕੁਝ ਕੀਰਤਨ ਸੁਣਨ ਜਾ ਰਹੇ ਨੇ। ਮਨ ਬੜਾ ਖੁਸ਼ ਹੋਇਆ, ਇਹ ਵੀ ਜਾ ਬੈਠਾ ਸੰਗਤ ਵਿੱਚ। ਆਸਾ ਦੀ ਵਾਰ ਦਾ ਕੀਰਤਨ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਕਲਗੀਧਰ ਪਾਤਸ਼ਾਹ ਵੀ ਆਏ। ਅਖੀਰ ਦੇ ਵਿੱਚ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ।

ਜਿਨ੍ਹਾਂ ਦੀਆਂ ਕੁਝ ਮੰਗਾਂ ਸਨ ਉਹ ਬੈਠੇ ਰਹੇ। ਇਹ ਸਹਿਜਧਾਰੀ ਲੜਕਾ ਵੀ ਬੈਠਾ ਰਿਹਾ। ਗੁਰੂ ਸਾਹਿਬਾਂ ਨੇ ਸਾਰੀ ਸੰਗਤ

ਹੁਣ ਜਿਹੜੇ ਰੋਜ਼ ਸੁਣਦੇ ਸਨ ਕਹਿਣ ਲੱਗੇ ਮਹਾਰਾਜ ਸੁਭਾਅ ਦਾ ਰਸ ਹੈ ਕਿਉਂਕਿ ਰੋਜ਼ ਸੁਣਨੇ ਕਿਸੇ ਨੇ ਕਿਹਾ ਜ਼ਬਾਨ ਦਾ ਰਸ ਹੈ ਕਿਉਂਕਿ ਮੂੰਹ ਨਾਲ ਕੀਰਤਨ ਕੀਤਾ ਜਾਂਦਾ ਕਿਸੇ ਨੇ ਕਿਹਾ ਕੰਨਾਂ ਦਾ ਰਸ ਹੈ ਕਿਉਂਕਿ ਕੰਨਾਂ ਨਾਲ ਕੀਰਤਨ ਸੁਣੇ ਇਹ ਚੁੱਪ ਬੈਠਾ ਸੀ ਸਹਿਜਧਾਰੀ ਪ੍ਰੇਮੀ ਤੇ ਗੁਰੂ ਸਾਹਿਬ ਜੀ ਇਹਦੇ ਤੇ ਨਿਗਾਹ ਟਿਕਾ ਕੇ ਕਹਿਣ ਲੱਗੇ ਗੁਰਮੁਖਾ ਤੂੰ ਨਹੀਂ ਬੋਲਦਾ ਤੈਨੂੰ ਕੈਸਾ ਰਸ ਆਏ ਇਹ ਹੁਣ ਸੋਚਦਾ ਜੇ ਮੈਂ ਕਵਾਂ ਸੁਭਾਅ ਦਾ ਰਸ ਹੈ ਪਹਿਲਾਂ ਮੈਂ ਕਦੀ ਕੀਰਤਨ ਸੁਣਿਆ ਨਹੀਂ ਜੇ ਕਵਾਂ ਜ਼ਬਾਨ ਦਾ ਰਸ ਹੈ ਤੇ ਮੈਂ ਕੁਝ ਖਾਧਾ ਨਹੀਂ ਪਰ ਇੱਕ ਗੱਲ ਹੈ ਦੁਨੀਆਂ ਦੇ ਭੈੜੇ ਗਾਣੇ ਸੁਣੀਦੇ ਨੇ ਤੇ ਮਨ ਭਟਕਦਾ ਬਾਣੀ ਸੁਣੀ ਹੈ ਮਨ ਭਟਕਿਆ ਨਹੀਂ ਮਨ ਮਨ ਦੇ ਵਿੱਚ ਹੀ ਰਹਿ ਗਿਆ ਸੋਚ ਸੋਚ ਕੇ ਕਹਿਣ

ਕਹਿਣ ਲੱਗਾ ਤੂੰ 600 ਨਾ ਦੇ ਮੈਨੂੰ 550 ਹੀ ਦੇ ਤੇ ਗੁਰੂ ਦਾ ਬਚਨ ਲੈ ਲੈ। ਪਰ ਸਿੱਖ ਨੇ 605 ਰੁਪਈਆ ਪੂਰਾ ਦੇ ਕੇ ਗੁਰੂ ਦਾ ਬਚਨ ਤੇ ਕੜਾ ਲੈ ਲਿਆ। ਕੜਾ ਪ੍ਰਸ਼ਾਦ ਕਿਹਾ ਇਹ ਤੇਰੇ ਪਿਤਾ ਦਾ ਹੈ, ਪਿਤਾ ਨੂੰ ਦੇ। ਬੜਾ ਖੁਸ਼ ਹੋਇਆ। ਚਮਕੌਰ ਤੂੰ ਤੁਰਿਆ, ਪਹਿਲਾਂ ਤਾਂ ਗੁਰੂ ਦੀ ਨਿੰਦਿਆ ਕਰਦਾ ਸੀ, ਹੁਣ ਸਿੱਖ ਦੀ ਵੀ ਸ਼ੁਰੂ ਕਰ ਦਿੱਤੀ। ਕਹਿਣ ਲੱਗਾ ਗੁਰੂ ਤਾਂ ਮਿਲਿਆ ਹੀ ਸੀ, ਸਿੱਖ ਜਿਹੜਾ ਏ ਇਹ ਵੀ ਮੂਰਖ ਨਿਕਲਿਆ। ਦਿੱਲੀ ਆਇਆ, 600 ਰੁਪਏ ਦੇ ਰਤਨ ਖਰੀਦੇ, ਪਾਲੀ ਸ਼ਹਿਰ ਆ ਕੇ ਵੇਚੇ, ਦੋ ਥੈਲੀਆਂ ਮੋਹਰਾਂ ਦੀਆਂ ਭਰ ਗਈਆਂ। ਬੜਾ ਖੁਸ਼ ਹੋਇਆ। ਕੜਾ ਪ੍ਰਸ਼ਾਦ ਕਈ ਦਿਨ ਹੋ ਗਏ ਸਨ ਬੰਨੇ, ਖੋਲ ਕੇ ਦੇਖਿਆ ਕਿ ਕਿਧਰੇ ਖਰਾਬ ਨਾ ਹੋ ਜਾਏ। ਭਾਈ ਵੀਰ ਸਿੰਘ ਲਿਖਦੇ ਨੇ ਕਿ ਇਹਨੂੰ ਮੀਟ ਨਜ਼ਰ ਆਇਆ, ਪਹਿਲਾਂ ਸੁੱਟਣ ਲੱਗਾ ਫਿਰ ਬੰਨ ਲਿਆ ਕਿ ਪਿਤਾ ਦੀ ਚੀਜ਼ ਹੈ ਮੈਨੂੰ ਕੀ। ਬੜਾ ਖੁਸ਼ ਘਰ ਜਾ ਪਹੁੰਚਿਆ। ਪਿਤਾ ਕਹਿਣ ਲੱਗਾ ਸੁਣਾ ਬੇਟਾ, ਫਿਰ ਗੁਰੂ ਕੋਲੋਂ ਕੀ ਬਖਸ਼ਿਸ਼ ਲੈ ਕੇ ਆਇਆ? ਤਾਂ ਮਾਇਆ ਵਾਲੀਆਂ ਥੈਲੀਆਂ ਅੱਗੇ ਕਰ ਦਿੱਤੀਆਂ। ਉਹ ਮਾਇਆ ਦੇਖ ਕੇ ਪਿਤਾ ਕਹਿਣ ਲੱਗਾ ਬੇਟਾ, ਸੱਚ ਵਿਆਜ ਨੂੰ ਭੇਜਿਆ ਸੀ ਤੈਨੂੰ, ਕੱਚ ਵਿਆਜ ਕੇ ਲੈ ਆਇਆ। ਮਾਤਾ ਨੂੰ ਪਤਾ ਲੱਗਾ, ਸੁਣ ਕੋ ਕਰਮ ਤੇ ਮਾਤ ਦੁਖਾਰੀ, ਸੁੱਤ ਕਿਉਂ ਭਾ ਗੁਰ ਬਚ ਵਿਵਹਾਰੀ। ਮਾਂ ਕਹਿਣ ਲੱਗੀ ਬੇਟਾ, ਤੂੰ ਗੁਰੂ ਦਾ ਬਚਨ ਕਿਉਂ ਵੇਚਿਆ? ਕਹਿਣ ਲੱਗਾ, ਮੈਨੂੰ ਗੁਰੂ ਤੇ ਭਰੋਸਾ ਨਹੀਂ ਬਜਿਆ। ਕੜਾ ਪ੍ਰਸ਼ਾਦ ਦਿੱਤਾ ਸੀ ਪਰ ਰਸਤੇ ਵਿਚ ਮੀਟ ਬਣ ਗਏ, ਪਰ ਜਦੋਂ ਪ੍ਰਸ਼ਾਦ ਖੋਲਿਆ ਤੇ ਸੱਚਮੁੱਚ ਪ੍ਰਸ਼ਾਦ ਸੀ, ਮਾਇਆ ਕੋਲ ਸੀ। ਚੰਗੀ ਸਿੱਖਿਆ ਦਾ ਅਸਰ ਨਾ ਹੋਇਆ, ਕੋਈ ਪਰਵਾਹ ਨਾ ਕੀਤੀ। ਕੁਝ ਦਿਨ ਚੰਗੇ ਨਿਕਲੇ, ਹੁਣ ਇਹੋ ਜਿਹਾ ਸਮਾਂ ਆਇਆ, ਇੱਕ ਟਾਈਮ ਬੱਚੇ ਖਾਂਦੇ ਨੇ ਤੇ ਇੱਕ ਟਾਈਮ ਭੁੱਖੇ ਸੌਂਦੇ ਨੇ, ਦੁਖੀ ਹੋ ਗਏ ਆ।

ਚਮ ਕੌਰ ਸੌ ਪਹੁੰਚੀ। ਧਿਆਨ ਸਿੰਘ ਨੂੰ ਨਾਲ ਲੈ ਕੇ ਤੂੰ ਗੁਰੂਕੁਲ ਸਾਨੂੰ ਬਖਸ਼ਵਾ ਦੇ ਆਨੰਦਪੁਰ ਸਾਹਿਬ ਜਾ ਪਹੁੰਚੇ। ਤਿੰਨ ਦਿਨ ਸੇਵਾ ਕੀਤੀ। ਚੌਥੇ ਦਿਨ ਇਸ ਲੜਕੇ ਦਾ ਪਿਤਾ ਗੁਰੂ ਸਾਹਿਬਾਂ ਦੇ ਕੋਲ ਪਹੁੰਚਿਆ, ਬੇਨਤੀ ਕੀਤੀ ਕਿ ਖਿਮਾ ਕਰੋ, ਮੇਰਾ ਲੜਕਾ ਭੁੱਲ ਗਿਆ, ਉਹਨੇ ਆਪ ਦਾ ਬਚਨ ਵੇਚਿਆ। ਸਾਹਿਬ ਜੀ ਕਹਿਣ ਲੱਗੇ, ਬਿਸ਼ੰਬਰਦਾਸ ਘਬਰਾ ਨਾ, ਤੇਰਾ ਤੇ ਸਾਡਾ ਬੜਾ ਪੁਰਾਣਾ ਸੰਬੰਧ ਹੈ। ਗੁਰੂ ਨਾਨਕ ਸਾਹਿਬ ਉਜੈਨ ਗਏ ਸਨ ਤਾਂ ਤੁਹਾਡੇ ਵੜਕੇ ਨਾਨੂ ਨੇ ਕਿਹਾ ਸੀ ਫਿਰ ਕਦੋਂ ਦਰਸ਼ਨ ਦਿਓਗੇ, ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਦਸਵੇਂ ਜਾਮੇ ਵਿਚ ਮਿਲਾਂਗੇ। ਤੋ ਦਸਵੇਂ ਜਾਮੇ ਵਿਚ ਅਸੀਂ ਆਏ ਆ, ਤੁਹਾਡਾ ਸਾਡਾ ਮੇਲ ਹੋਣਾ ਸੀ, ਹੋਇਆ ਏ। ਕੱਲ ਦੀਵਾਨ ਤੋਂ ਬਾਅਦ ਆਇਓ, ਜੋ ਮੰਗੋਗੇ ਤੁਹਾਨੂੰ ਮਿਲੇਗਾ। ਅਗਲੇ ਦਿਨ ਸਾਰੇ ਜਣੇ ਇਕੱਠੇ ਹੋਏ। ਸਾਹਿਬ ਜੀ ਕਹਿਣ ਲੱਗੇ, ਧਿਆਨ ਸਿੰਘ ਤੂੰ ਗੁਰੂ ਦਾ ਬਚਨ ਲਿਆ, ਤੈਨੂੰ ਕੁਝ ਮਿਲਿਆ। ਧਿਆਨ ਸਿੰਘ ਨੇ

ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨੀ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜਨਸ, ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨੀ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿਚ? ਇਹ ਸਰੀਰ ਮਾਇਆ ਹੈ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕੇ ਆਖੋ ਕਰੋੜਪਤੀ ਨੂੰ, ਬਿਜਨਸਮੈਨ ਨੂੰ ਮਾਇਆ ਧਾਰੀ ਨੀ ਕਿਹਾ, ਕਿਉਂਕਿ ਕਰੋੜਾਂ ਬਿਜਨਸਮੈਨ ਇਕੱਠੇ ਕਰ ਲਓ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲਓ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕੇ ਆਖੋ ਸਤਨਾਮ, ਜਿਹਦੇ ਕੋਲ ਸਭ ਤੋਂ ਮੌਲਕ ਮਨੁੱਖ ਦੇਹੀ, ਉਹਦੇ ਵਰਗਾ ਅਮੀਰ ਏ ਨੀ ਕੋਈ ਦੁਨੀਆਂ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨੀ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨੀ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦਾ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨੀ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ, ਇਹਨੇ ਅੱਜ ਦੁਨੀਆਂ ਅੰਨੀ ਕੀਤੀ ਹੋਈ ਹੈ, ਗੁਰਮੁਖ ਪਿਆਰੇ ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ ਅੰਨੀ? ਦੁਨੀਆਂ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿਚ, ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਅੱਜ ਕੇ ਆਖੋ ਸਾਧਨਾ, ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਹਾਰਾਜ ਕਹਿੰਦੇ ਇਹਦੇ ਇਹ ਨਾ ਆਖੀ ਹੈ ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨੀ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨੀ ਕਹਿਣਾ, ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨੀ ਦਿਖਦਾ। ਅੱਜ ਕੇ ਆਖੋ ਸਾਧਨਾ, ਜੇ ਖਸਮ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ। ਕਣ ਕਣ ਵਿਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੇ। ਅੰਨੇ ਦੁੱਖ ਨਾ ਮਨਾਓ, ਮੈਂ ਤੁਹਾਡੇ ਵਿਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨੀ ਇਹ ਕੌਣ ਹੈ, ਇੱਕੋ ਹੈ ਆਪਾਂ। ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾਹ ਵਰਤਾ ਦਿੰਦਾ, ਕੋਈ ਸ਼ਕ ਲੈਂਦਾ। ਅੱਜ ਕੇ ਆਖੋ ਸਤਨਾਮ, ਹੁੰਦੇ ਇੱਕ ਜਿਹੇ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੈ। ਬਸ ਇੱਕੋ ਗੱਲ ਵਿਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿਚ ਸਭ ਕੁਝ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ, ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾਮ, ਤੁਸੀਂ ਆਪ ਜਵਾਬ

ਪ੍ਰਤੀ ਚੀਜ ਵਰਤੀ ਕਾਲ ਨੀ ਕਹਿਣਾ ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ ਇੱਥੇ ਗੁਰਮੁਖ ਪਿਆਰੀ ਕੌਣ ਸੁਣਦਾ ਸੱਚ ਤੇ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨੀ ਸੁਣਦੇ ਜਿਹੜੇ ਭਾਈ ਧਰਮ ਦਾ ਮਾਰਗ ਨੀ ਵੇਖਦੇ ਦ੍ਰਿਸ਼ਟੀ ਚ ਆਉਂਦਾ ਨੀ ਰੱਬ ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਇਹ ਆਪਣੇ ਖਾਤਰ ਹੈ ਭਾਈ ਮਹਾਰਾਜ ਕਹਿੰਦੇ ਜਿਹਨੇ ਸ਼ਬਦ ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ ਦੂਸਰੇ ਸ਼ਬਦ ਦਾ ਅਰਥ ਸੋ ਧੁਨ ਆਵਾਜ਼ ਸ਼ਬਦ ਹੀ ਵਾਹਿਗੁਰੂ ਹੈ ਵਾਹਿਗੁਰੂ ਹੀ ਆਵਾਜ਼ ਹੈ ਧੁਨ ਹੈ ਜਿਹੜੇ ਵੇਖਦੇ ਨੀ ਕਣਕਣ ਵਿਚ ਰਮਿਆ ਹੋਇਆ ਵਾਹਿਗੁਰੂ ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼ ਮਹਾਰਾਜ ਕਹਿੰਦੇ ਅੰਨੇ ਬੋਲੇ ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ ਕੰਨਾਂ ਤੇ ਨਾ ਸੁਣੇ ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਕਾਹਨੂੰ ਵਿਚਾਰਾ ਜੱਗ ਤੇ ਆਇਆ ਇਹ ਤਾਂ ਜਿਹੇ ਜਿਹਾ ਆਇਆ ਜਿਹੇ ਜਿਹਾ ਨਾ ਆਇਆ ਉਹਨੂੰ ਦੇਖ ਕੇ ਕਹਿ ਦੀ ਦੇ ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ ਵਾਹਿਗੁਰੂ ਸੰਗਤ ਦੇ ਦਰਸ਼ਨ ਨੀ ਕੀਤੇ ਕੰਨਾਂ ਨਾਲ ਸ਼ਬਦ ਸੁਣਿਆ ਨੀ ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰ ਹੋਏ ਇੱਥੇ ਆਈ ਕਾਹਨੂੰ ਐ ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ ਕਿਉਂਕਿ ਕੱਲ ਨੂੰ ਨੀ ਕਹਾਉਣਾ ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ ਹੁਣ ਅੱਜ ਤਾਂ ਪਿਛਲਾ ਦੁਆਨ ਅੱਜ ਤਾਂ ਕਹਿ ਦੋ ਕਹਿ ਦਿਆ ਕਰੋ ਸਤਨਾਮ ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ ਸੱਚ ਸੁਣਦੇ ਨੀ ਅੰਨੇ ਤੇ ਬੋਲੇ ਪਤਾ ਨੀ ਉਹੀ ਕੰਮ ਪਸੰਦ ਹੈ ਅਜਿਹੇ ਕੁਛ ਮਰਜ਼ੀ ਹੁੰਦੀ ਆ ਮਰਜ਼ੀ ਹੁੰਦੀ ਆ ਆਪੋ ਆਪਣੀ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਮਹਾਰਾਜ ਕਹਿੰਦੇ ਆਈ ਕਿਵੇਂ ਮਾਇਆ ਧਾਰੀ ਅਤ ਅੰਨਾ ਬੋਲਾ ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ ਸੱਚ ਸੁਣਨ ਤੋਂ ਬੋਲੇ ਹੋ ਗਏ ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ ਬਹੁ ਪਰਖ ਕੀਤੀ ਜੱਗ ਦੀ ਇਹ ਕਣਕ ਕਹੀ ਜੀ ਹੈ ਟਰੈਕਟਰ ਕਿਹੋ ਜਿਹਾ ਇਹਦੀ ਪੱਗ ਕਹੀ ਜੀ ਬੰਨੀ ਵੀ ਹੈ ਤੁਰਦਾ ਕਿਵੇਂ ਹੈ ਇਹਦੇ ਕੱਪੜੇ ਕਹੇ ਜੇ ਪਾਏ ਹੋਣੇ ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ ਇਹ ਕੋਈ ਐਵੇਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ ਕਿਹੜੀਆਂ ਕੁ ਧਾਰਨਾ ਪੜਨਗੇ ਅੱਜ ਕਿੰਨੇ ਕੁ ਚਿਮਟੇ ਖੜਕਣਗੇ ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ ਕੀ ਵੇਖਦੇ ਹੋ ਉੱਥੇ ਜਾ ਕੇ ਬੜਾ ਵੱਡਾ ਹਾਲ ਬਣਿਆ ਵੇ ਬੜਾ ਸ਼ੰਖ ਮਰਮਲ ਲੱਗਿਆ ਵੇ 6 ਮੰਜ਼ਿਲਾ ਬਣ ਗਿਆ ਸਿਉਣਾ ਚੜਿਆ ਵੇ ਜਿਸ ਕੰਮ ਵਿਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿਚੋਂ ਗੁਰਦੁਆਰੇ ਸਗੋਂ ਪਾਉਣ ਲੱਗ ਪਏ ਖੁਲ ਸਕਦਾ ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ ਗੁਰੂ ਤੋਂ ਉੱਥੇ ਤੇ ਪੱਥਰ ਲੱਗੇ ਹੋਏ ਦੇਖਦੇ ਨੇ ਉੱਥੇ ਦਾ ਸੰਖ ਮਰਮਰ ਦੇਖ ਉਹਦੀ ਉਚਾਈ ਦੇਖਦੇ ਆ ਕਿੰਨੀ ਕੁ ਉਹਦੀਆਂ ਮੰਜ਼ਿਲਾਂ ਗਿਣਗੇ ਗੁਰਦੁਆਰੇ ਦੀਆਂ ਕਿੰਨੀਆਂ ਇੱਥੇ ਸਿਉਣਾ ਕਿੰਨਾ ਲੱਗਿਆ ਵਾ ਹਾਲ ਕਿੰਨਾ ਵੱਡਾ ਬਣਿਆ ਵਾ ਓ ਵਾਹ ਸਿੱਖੋ ਪੱਥਰ ਤੇ ਸਿਵਨਾ ਦੇਖਣ ਗੁਰਦੁਆਰੇ ਚ ਜਾਣਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚ ਆ ਜੇ ਪੱਥਰਾਂ ਤੇ ਹੀ ਗੁਰਦੁਆਰੇ ਦੀ ਮਹੱਤਤਾ ਆ ਗਈ ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ ਤੁਸੀਂ ਹੈਰਾਨ ਹੋਵੋਗੇ ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਈਏ ਦੀ ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ ਅਜਿਹੇ ਸਤਨਾ ਹੈਰਾਨ ਕਰਨ ਵਾਲੀ ਗੱਲ ਹੈ 7.5 ਕਰੋੜ ਦੀ ਇੱਕ ਕੋਠੀ
ਨਾਲ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨਹੀਂ ਹੈਗੀ। ਤੇ ਐਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ, ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਉਹ ਅਕਾਲੀ ਕਵੀ ਜਥੇਦਾਰ, ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ, ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ। ਹਰ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ, ਮੇਰੇ ਦੇਖਣ ਦੀ ਗੱਲ ਹੈ। ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨੀਥੇ ਚੱਬਦੇ, ਬੀੜੀਆਂ ਨੀਥੇ ਪੀਂਦੇ, ਦਾੜੀਆਂ ਨੀਥੇ ਵੱਢਦੇ, ਤੇ ਭਾਈ ਨੂੰ ਭਾਈ ਨੀਥਾ ਵੱਢਦਾ ਖੁਸ਼। ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ, ਅੱਜ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ, ਬਸ ਇੰਨੀ ਗੱਲ ਕਰ ਲਓ, ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ, ਅੱਜ ਖੇ ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ, ਹੱਥ ਬੰਨਦੇ ਫਿਰਦੇ ਡਾਕਟਰ, ਚਾਹੁੰਦੇ ਮਨ ਵੀ ਦੀ ਤਾਂ ਗੱਲ ਛੱਡੋ, ਅੰਮ੍ਰਿਤਸਰ ਦੀ CMC PGI ਦਿੱਲੀ ਦਾ ਮੈਡੀਕਲ ਇੰਸਟੀਚਿਊਸ਼ਨ, ਉਹ ਵੀ ਹੱਥ ਬੰਨਦੇ ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਬਿਮਾਰੀ ਹੈ, ਖੁਸ਼ ਸਕਦਾ ਉਹ ਕਹਿੰਦੇ ਪਹਿਲੀ ਲੈ ਜਾਓ ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਫਾਇਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਪੁਲ ਪਈ ਸਭ ਸੇਵਾ। ਕਰੀ ਜਾਓ ਮਨ ਸਮਝਾ ਲੋਗੇ, ਪਰ ਬੜਾ ਨਿਫਲ ਪਈ ਇਹ ਕਦੀ ਨੀ ਸਭ ਸੇਵਾ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ, ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ, ਲਿਖ ਦੂਗਾ ਕੈਪਸੂਲ ਸਿਰਫ 300 ਰੁਪਏ ਦੀ ਦਵਾਈ। ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਸਤਨਾਮ, ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਗਿਆ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਰਡ ਦੇ ਚੋਲੇ, ਬਹੁਤ ਕੰਮ ਚੱਲਦਾ, ਪਰ ਪਰਹੇਜ਼ ਹੈ ਨੀ, ਵਿਕਾਰ ਛੱਡੇ ਨੀ। ਗਲਾਈਕੋਡੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ। PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ, ਬੰਗਲੌਰ ਚਲੇ ਜਾਈ, 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ, ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ, ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ। ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦੋ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ, ਇਫਕੋ ਦਾ ਡਾਇਆ ਲਿਆਇਓ,
ਯੂਰੀਆ ਵੀ ਬੜਾ ਸੋਹਣਾ ਲਿਆ, ਮੋਟਰ ਵੀ ਲੱਗੀ ਹੋਈ ਹੈ, ਟਰੈਕਟਰ ਵੀ ਫੋੜ ਖੜੇ, ਝਾੜ ਨਹੀਂ ਨਿਕਲਣਾ ਜਦ ਤੱਕ ਖੇਤ ਸ਼ੁੱਧ ਨਹੀਂ ਹੋਊਗਾ, ਜਿੰਨਾ ਮਰਜ਼ੀ ਕੀਮਤੀ ਰਹੇ ਪਾ ਲੇ। ਹੁਣ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਪਣੇ ਖਾਤਰ, ਮਹਾਰਜ ਕਹਿੰਦੇ ਧਰ ਤਕਾਇਆ ਸਾਧਕੈ ਵਿੱਚ ਦੇ ਕਰਤਾ ਵੀ ਉਹ। ਤੁਸੀਂ ਜੀਰੀਆਂ ਵੱਢੀਆਂ ਹੁਣ, ਉਧਰ ਤਾਂ ਕੰਬਾਈਨ ਜੀਰੀ ਵੱਢ ਕੇ ਨਿਕਲੇ ਖੇਤ ਚੋਂ, ਉਧਰ ਮੇਰੇ ਵਰਗਾ ਡਰਿੱਲ ਪਾਈ ਫਿਰੇ ਵੀ ਕਣਕ ਕੇਰਨੀ ਹੈ, ਕੇਰ ਹੋ ਜੂ। ਉੱਥੇ ਗੋਡੇ ਗੋਡੇ ਤੇ ਜਾੜੇ ਖੜੇ ਜੀਰੀ ਦੇ, ਖੰਗਰ ਖੇਤ ਹੋਇਆ ਪਿਆ ਤੇ ਤੂੰ ਬਈ ਉੱਥੇ ਕਲਿਆਣ ਦਾ ਬੀਜ ਚੱਕੀ ਫਿਰਦਾ ਵੀ ਯੂਨੀਵਰਸਿਟੀ ਤੇ ਲਿਆਂਦਾ, ਕੀ ਕਰੂਗੀ ਡਰਿੱਲ? ਓਏ ਆਪਣੇ ਸਰੀਰ ਖੇਤ ਨੂੰ ਵੇਖਿਆ ਕਰੋ, ਇਹ ਤਾਂ ਵਿਸ਼ੇ ਵਿਕਾਰਾਂ ਦੇ ਜਾੜਿਆਂ ਨਾਲ ਭਰਿਆ ਪਿਆ ਤੇ ਨਾਮਦਾਨ ਦਾ ਵਿੱਚ ਬੀਜ ਬੀਜਣ ਡਏ ਹੋ। ਨਹੀਂ ਜੰਮਣਾ ਚਾਹਤਾ ਖੇਤ ਨੀ ਕਮਾਹੂ, ਪਹਿਲਾਂ ਧਰਤੀ ਨੂੰ ਸਵਾਰੋ ਫੇਰ ਬੀਜ ਬੀਜ। ਆ ਦੇਖੇ ਤੇ ਸੜਕ ਤੇ ਜਾਂਦੇ ਨੇ, ਜਿਹੜਾ ਜੱਟ ਖੇਤ ਨੂੰ ਕਮਾ ਲਵੇ ਨਾ, ਬੀਜ ਦੇਵੇ ਕਮਾ ਕੇ ਕਣਕ, ਜਦ ਯੂਰੀਆ ਪਾਉਣ ਜਾਂਦਾ ਨਾ, ਪੈਰ ਰੱਖਣ ਨੂੰ ਜਗ੍ਹਾ ਨੀ ਰਹਿੰਦੀ ਕਿਤੇ, ਜੇ ਕਮਾਈ ਹੋਈ ਵੀ ਹੈ ਖੇਤ ਦੀ, ਪੈਰ ਰੱਖਣ ਨੂੰ ਜਗ੍ਹਾ ਨੀ ਰਹਿੰਦੀ। ਮੇਰੇ ਵਰਗੇ ਜਿਹੜੇ ਊਈ ਛਿੱਟਾ ਦੇ ਦਿੰਦੇ, ਉੱਥੇ ਨੂੰ ਚਾਹੇ ਟਰੈਕਟਰ ਲੰਘਾ ਲਓ, ਬੂਟਾ ਹੀ ਨੀ ਲੱਜਦਾ ਅੱਜ ਖੁਸ਼। ਉਹ ਏਦਾਂ ਬੂਟੇ ਜੰਮਣਗੇ ਵੀ ਆ ਜਾ ਜੇ ਚੱਪਲੀ ਮਾਰ ਕੇ ਬੈਠਣਾ, ਪ੍ਰਸ਼ਾਦਾ ਵੀ ਵਿੱਚੇ ਛੱਕ ਲਈ, ਇੱਥੇ ਤੈਨੂੰ ਜਗ੍ਹਾ ਦਿੰਦੇ ਆ। ਆਈ ਕੰਮ ਆਪਣੇ ਤਨ ਰੂਪੀ ਖੇਤ ਸਵਾਰਿਆ ਨੀ ਤੇ ਨਾਮਦਾਨ ਦੇ ਬੀਜ ਕੇਰਨ ਡਏ ਹੋ। ਜੇ ਨਾਮਦਾਨ ਦਾ ਬੀਜ ਬੀਜਣਾ ਤਾਂ ਗੁਰੂ ਨਾਨਕ ਦਾ ਫਾਰਮੂਲਾ ਯਾਦ ਰੱਖੋ, ਪਹਿਲਾਂ ਮਨ ਨੂੰ ਕਿਸਾਨ ਬਣਾਓ, ਹਾਲੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਕੋਈ ਬੀਜ ਪਾਣੀ ਤੇ ਬਿਨਾ ਨਹੀਂ ਜੰਮ ਸਕਦਾ। ਤੂੰ ਮੁਸ਼ਕਤ ਮਿਹਨਤ ਦਾ ਪਾਣੀ ਕਿਹੜਾ, ਸਮਾਂ ਕੱਢ ਚੌਂਕੜਾ ਮਾਰ, ਕੋਈ ਮਿਹਨਤ ਕਰਨੀ ਪਊ, ਭਜਨ ਐਵੇਂ ਹੋਜੂਗਾ। ਹੁਣ ਤਾਂ ਮਿਹਨਤ ਕਰਨੀ ਪਈ ਨੀ ਕਿਉਂਕਿ ਸਾਇੰਸ ਦਾ ਯੁੱਗ ਹੈ, ਹੁਣ ਤਾਂ ਬਸ ਜੇ ਕੋਈ ਪਾਠ ਕਰਦਾ ਵੀ ਹੈ ਤੁਹਾਡੇ ਚੋਂ ਜਾਂ ਮੇਰੇ ਵਰਗਾ ਵੀ, ਆਦੋਂ ਪੜ੍ਹਿਆ ਅੰਤੋਂ ਪੜ੍ਹਿਆ ਤੇ ਵਿੱਚੋਂ ਵਿੱਚੋਂ ਦਰਸ਼ਨ ਕਰਿਆ, ਖੇਆ ਖੁਸ਼ ਹੋ ਗਿਆ ਨਿਤਨੇ, ਬਸ ਆ ਸ਼ੁਰੂ ਹੁੰਦੇ ਆ ਭੁੱਖ ਪੈ ਜਾਂਦੇ। ਆ ਜਪਜੀ ਸਾਹਿਬ ਦਾ ਤੇ ਇੱਕ ਨਵੇਂ ਕੰਮ ਛੇੜ ਲਿਆ ਸਿੱਖਾਂ ਨੇ, ਨਵੇਂ ਗੁਸਲਖਾਨੇ ਦੇ ਵਿੱਚੇ ਸ਼ੁਰੂ ਤੇ ਵਿੱਚੇ ਸਮਾਪਤ, ਖੁਸ਼ ਆ ਨਵੀਂ ਟਕਸਾਲ ਜੰਮੀ ਹੈ ਜਪਜੀ ਸਾਹਿਬ ਦੀ। ਜੇ ਗੁਸਲਖਾਨੇ ਨਹਾਉਣ ਨੂੰ ਫੜਦੇ ਨਾ, ਗੜਬੀ ਪਾਉਂਦਾ ਮੂੰਹ ਪਰ ਨਾਲੇ ਲਕਸ ਮਲੀ ਜਾਂਦਾ, ਨਾਲੇ ਸਾਚਾ ਸਾਹਿਬ ਸੱਚ ਮੈਂ, ਇਹਦੀ ਤੇਲ ਮਰੀ ਜਾਊ ਤੇ ਸੱਚਖੰਡ ਵਸੇ ਨਿਰੰਕਾਰ ਤੇ ਪੁੱਜ ਗਿਆ। ਮੈਂ ਜਦ ਕਛਿਹਰਾ ਤੌਲੀਆ ਸਾਫ਼ ਕੀਤਾ ਤੇ ਪਵਨ ਗੁਰੂ ਪਾਵਣੀ ਪਿਤਾ ਅੰਦਰੇ ਹੋ ਗਿਆ। ਵਾਹ ਸਿੱਖੋ, ਜਪਜੀ ਸਾਹਿਬ ਗੁਸਲਖਾਨੇ ਚ ਪੜ੍ਹਨ ਨੂੰ ਬਣੀ ਹੈ। ਗੁਸਲਖਾਨਾ ਗੰਧ ਸਾਫ਼ ਕਰਨ ਵਾਸਤੇ ਹੁੰਦਾ, ਸਰੀਰ ਦੀ ਮਹਿਰ ਤਾਰਨ ਵਾਸਤੇ ਲਹਿਬ ਬਣੀਆਂ ਨੇ, ਸੀਟਾਂ ਬਣੀਆਂ ਨੇ, ਤੇ ਤੂੰ ਉੱਥੇ ਆਦ ਪੈਣੀ ਜਪਜੀ ਸਾਹਿਬ ਛੇੜੀ ਬੈਠਾ। ਨਿਬੇੜਨਾ ਕੰਮ ਵੀ ਇਸ਼ਨਾਨ ਦਾ ਵੀ ਨਿਬੜ ਜਾਵੇ, ਜਪਜੀ ਸਾਹਿਬ ਵੀ ਨਿਬੜ ਜਾਵੇ। ਕਿਉਂ ਕਰਮ ਕਾਂਡੀ ਬਣ ਗਏ, ਵਿਪਰਨ ਕੀ ਰੀਤ, 15 ਮਿੰਟ ਸਿੱਖ ਕੋਲ ਜਪਜੀ ਸਾਹਿਬ ਪੜ੍ਹਨ ਨੂੰ ਨਹੀਂ ਹੈ। ਸ਼ਾਂਤੀ ਮਿਲ ਜਾਵੇ, ਆਨੰਦ ਆ ਜਾਵੇ, ਘਰ ਵਿਚ ਚੜ੍ਹਦੀ ਕਲਾ ਹੋ ਜਾਵੇ, 15 ਮਿੰਟ ਗੁਰੂ ਖਾਤ ਨੀ, ਉਹ ਵੀ ਕਹਿੰਦਾ ਗੁਸਲਖਾਨੇ ਚ ਨਿਬੇੜੋ। ਤੇ ਗੁਰਸਿੱਖ ਪਿਆਰੇ ਮਹਾਰਾਜ ਕਹਿੰਦੇ ਸ਼ਰਮ ਪਾਣੀ, ਕੁਝ ਮਿਹਨਤ ਕਰ, ਭਜਨ ਰੂਪੀ ਪਾਣੀ ਪਾ, ਮਿਹਨਤ ਦਾ ਪਾਣੀ ਪਾ, ਮਨ ਨੂੰ ਬਣਾ ਕਿਸਾਨ। ਤੇ ਖੇਤ ਕਿਹੜਾ? ਤਨ ਖੇਤ, ਇਹ ਤੇਰਾ ਸਰੀਰ ਖੇਤ ਹੈ, ਇਹ ਤਨ ਦੇਹੀ ਹੈ ਜਿਹੜੀ, ਇਹੀ ਧਰਤੀ ਹੈ ਤੇਰੀ, ਹੋਰ ਨੀ। ਆ ਜਿੱਥੇ ਹੁਣ ਇੰਤਕਾਲ ਜਮਾਬੰਦੀ ਦੀਆਂ ਚੱਕੀ ਫਿਰਦੇ ਹੋ ਨਾ ਨਕਲਾਂ, ਇਹ ਤਾਂ ਆਪਾਂ ਤੋਂ ਪਹਿਲਾਂ ਬਾਪੂ ਵੀ ਚੱਕੀ ਫਿਰਦਾ ਤਾ, ਉਹ ਤਾਂ ਆਪਾਂ ਤੋਂ ਪਹਿਲਾਂ ਚੱਕੀ ਫਿਰ ਦਿੱਤਾ, ਸਾਡੇ ਮੁੰਡਿਆਂ ਨੇ ਸਾਡੇ ਹੁੰਦੇ ਹੀ ਚੱਕ ਲੈਣੀ ਹੈ, ਖੁਸ਼ ਸਕਣਾ। ਉਹ ਬਹੁਤੇ ਸਿਆਣੇ ਹੋ ਗਏ, ਬਾਪੂ ਤੋਂ ਪਹਿਲਾਂ ਹੀ ਗੂਠਾ ਲਵਾ ਲੈਣੇ ਵੀ ਪਹਿਲਾਂ ਹੀ। ਰਾਮ ਕਰ, ਤੂੰ ਹੁਣ ਬਥੇਰੀਆਂ ਨਕਲਾਂ ਤੇ ਤਰਾਲੀਆਂ, ਹੁਣ ਸਾਨੂੰ ਦੇ ਜਾ ਤਰੀਤ ਰਾਹੀ, ਪਹਿਲਾਂ ਹੀ ਬਾਪੂ ਨੂੰ ਕਹਿ ਦਿੰਦੇ ਵੀ ਲਾ ਦੇ ਗੂਠਾ, ਬਸ
ਇਹ ਬਹੁਤ ਆਪਣੀ ਵੇਖ ਤੇਰੀ ਧਰਤੀ ਹੈ ਤੇਰਾ ਸਰੀਰ ਇਹਦੇ ਵਿੱਚ ਬੀਜਣੇ ਤੂੰ ਕਰਮ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ ਇਹ ਜਿਹੜਾ ਤੇਰਾ ਸਰੀਰ ਹੈ ਭਾਈ ਇਹਦੇ ਵਿੱਚ ਕਰਮ ਰੂਪੀ ਬੀਜ ਬੀਜਣੇ ਤੇ ਇਹ ਹੈ ਤਨ ਰੂਪੀ ਧਰਤੀ ਤੇ ਮਹਾਰਜ ਕਹਿੰਦੇ ਜਿਹਾ ਕੋ ਬੀਜੇ ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ ਜੇ ਇੱਕ ਫਸਲ ਲੋਟ ਨਾ ਜੰਮੇ ਥੱਲ ਕੇ ਦੂਈ ਬੀਜ ਦੇਗਾ ਆ ਪਿੱਛੇ ਦੇ ਦੇਖ ਲਓ ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ ਜੀੜੀਆਂ ਨੇ ਬਦਲਤੀਆਂ ਕਹਿੰਦੇ ਹੁਣ ਇੱਖੇ ਬੀਜਣੇ ਇਹ ਤੈਨੂੰ ਅਧਿਕਾਰ ਹੈ ਜਿਸ ਮਰਜ਼ੀ ਖੇਤ ਵਿੱਚ ਇੱਖ ਬੀਜ ਲੈ ਜੀਰੀ ਬੀਜ ਲੈ ਕਣਕ ਬੀਜ ਲੈ ਕੀਨੂੰ ਲਾ ਲੈ ਮਸ਼ੀਨ ਬੀਜ ਲੈ ਤੈਨੂੰ ਅਧਿਕਾਰ ਹੈ ਨਾ ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿੱਚ ਵੀ ਤੈਨੂੰ ਅਧਿਕਾਰ ਹੈ ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇ ਦਿੱਤੀ ਪੂਰੀ ਚਾਹੇ ਇਹਦੇ ਵਿੱਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ ਉਹ ਤੁਹਾਡੀ ਮਰਜ਼ੀ ਆਪਣੇ ਖੇਤ ਵਿੱਚ ਚਾਹੇ ਕਿੱਕਰਾਂ ਬੀਜ ਲਓ ਚਾਹੇ ਕਿਨੂੰ ਲਾ ਲਓ ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ ਕੰਡਿਆਂ ਦੇ ਵੀ ਪਰ ਦੁੱਖ ਕਦੋਂ ਹੁੰਦਾ ਕਿੱਕਰਾਂ ਦੇ ਬੀਜ ਬੀਜ ਕੇ ਤੇ ਗੁਰਦੁਆਰੇ 11 ਰੁਪਏ ਦੀ ਪਰਚੀ ਕਟਾਉਂਦੇ ਇਹਨਾਂ ਨੂੰ ਸੇਬ ਲਾ ਦੀ ਦੁੱਖ ਤਾਂ ਇਸ ਗੱਲ ਬੀਜ ਕੇ ਆਏ ਕਿੱਕਰਾਂ ਗੱਲ ਸੱਚੇ ਪਾਤਸ਼ਾਹ ਕਿ ਅਮਰੂਦ ਬੜੇ ਮਹਿੰਗੇ ਇਹਨਾਂ ਨੂੰ ਅਮਰੂਦ ਲਾ ਦੇ ਤੁੱਕਿਆਂ ਦੀ ਜਗ੍ਹਾ ਤਾਂ ਹੀ ਤਾਂ ਕਹਿਣਾ ਪਿਆ ਨਾ ਬਾਣੀ ਨੂੰ

ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦੇ ਸਲੋਕ ਵਿਚ ਵੀ ਇਹ ਆਖਿਆ ਕਿ ਬੀਜੈ ਵਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ ਪਰ ਸੰਸਾਰ ਦੇ ਲੋਕੋ ਇਨਸਾਫ ਤਾਂ ਦੇਖੋ ਤੁਹਾਡਾ ਕੀ ਹੈ। ਜੋ ਜੀ ਹੋਏ ਸੋ ਗਵੈ। ਕਣਕ ਦੇ ਬੀਜ ਬੀਜੇ ਹੈ ਤੇ ਤੁਸੀਂ ਕਹੋ ਵੀ ਜੌਂ ਦਾ ਬੂਟਾ ਜੰਮੇ। ਜੌਂ ਦਾ ਬੀਜ ਬੀਜ ਕੇ ਤੇ ਬਾਹਰ ਬੈਠੇ ਸੋਚੋ ਇਥੋਂ ਕਣਕ ਜੰਮੂਗੀ। ਜੋ ਜੀ ਜਿਹੜਾ ਬੀਜ ਹੋਊ ਉਹੀ ਉਗਣੇ। ਜੇ ਤੂੰ ਬੀਜ ਕੇ ਆਵੇਂ ਤੁੱਕੇ ਕਿੱਕਣ ਤੇ ਚੌਂਦੇ ਦੇ ਬੈਠ ਕੇ ਬਰੋਟੇ ਹੇਠ ਗੱਲਾਂ ਕਰੇ ਆਪਣੇ ਪ੍ਰੇਮੀਆਂ ਦੇ ਨਾਲ, ਕੀਨੂੰ ਲਾ ਕੇ ਆਏ ਹੈ, ਕਸ਼ਮੀਰੀ ਸੇਬਾਂ ਦੇ ਬੀਜ ਬੀਜੇ ਹੈ, ਇੱਥੇ ਅਮਰੂਦ ਲੱਗਣਗੇ। ਮਹਾਰਾਜ ਕਹਿੰਦੇ ਮੋਕਾ ਕਿਹਾ ਵਾਓ, ਤੇਰਾ ਕਿਹਾ ਰਲ ਗਿਆ ਹਵਾ ਚ, ਆਖੋ ਸਾਧਨ ਉਹ ਤੇਰੇ ਕਹੇ ਤੇ ਨੀ। ਜਿਹੜਾ ਬੀਜ ਬੀਜ ਕੇ ਆ ਉਹੀ ਜੰਮੂਗਾ ਤੇ ਬੀਜੇ ਬਿਖ। ਇੱਥੇ ਹੋਰ ਵੀ ਤੁਹਾਨੂੰ ਬੇਨਤੀ ਹੈ, ਦੇਗਾ ਕਰਾਓ। ਮੈਂ ਨੀ ਹਟਾਉਂਦਾ, ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ। ਆਖੋ ਸਾਧਨ ਕਰਾਇਆ ਕਰੋ, ਪਰ ਬੇਨਤੀ ਹੈ ਵੀ ਤੁਹਾਡੇ ਘਰ ਕੱਲੇ ਕੱਲੇ ਦੇ ਚੁੱਲ੍ਹੇ ਹੈਗੇ, ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ ਤੇ ਢੱਕਣ ਦੇ ਦਿਓ ਉੱਪਰ, ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਿਓ ਤੇ ਸੱਚੇ ਪਾਤਸ਼ਾਹ ਨੂੰ ਕਿਹੋ, ਸੱਚੇ ਪਾਤਸ਼ਾਹ ਆਹ ਲੈ 5 ਰੁਪਏ ਦੀ ਦੇਗ, ਜਿਹੜਾ ਮੈਂ ਪਤੀਲਾ ਧਰ ਕੇ ਆਇਆ ਤੱਤਾ ਨਾ ਹੋਣ ਦੇ। ਖੁਸ਼ ਸਿੱਖੋ ਸਾਡੇ ਫਾਰਮੂਲੇ, ਸਾਇੰਸ ਕੀ ਜਿਹੜੇ ਤੁਹਾਡੇ ਫਾਰਮੂਲੇ, ਸਾਇੰਸ ਤਾਂ ਪਿੱਛੇ ਹੀ ਰਹਿ ਗਈ। ਆਪਾਂ ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ, ਗੈਸ ਫੁੱਲ ਛੱਡ ਕੇ ਆਇਆ, ਮੈਂ ਤੈਨੂੰ ਦੇਗ ਦਿੰਦਾ 5 ਰੁਪਏ ਦੀ, ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ। ਇਹ ਦੇਗ ਹੈ ਫਿਰ ਕਰਪਸ਼ਨ ਹੈ, ਦੱਸ ਦੋ ਤੁਸੀਂ ਉਹ ਤਾਂ ਰਿਸ਼ਵਤ, ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇਈ। ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ, ਅੰਗੀਠੀਆਂ ਭੱਠੀਆਂ ਮਗਰੀਆਂ, ਤੇ ਬਾਬੇ ਨੂੰ ਦੇਖ ਖੜਾ ਕੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਕੋਲੇ ਪਾਈ ਜਾਣੇ, ਤੂੰ ਪਾਣੀ ਪਾਈ ਜਾ। ਖੁਸ਼ ਹੈ ਐਸਾ ਬਾਬਾ ਨਹੀਂ, ਇਹ ਤਾਂ ਨਿਉਕਾਰੀ ਬਾਬਾ। ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ, ਐਸਾ ਨਿਉ ਨਹੀਂ, ਕੁਦਰਤ ਨੂੰ ਤਾਂ ਬਦਲਦੇ ਹੀ ਨਹੀਂ। ਔਰ ਸਾਡੇ ਗੁਰੂ ਨੇ ਤਾਂ ਬਦਲੇ ਹੀ ਨਹੀਂ ਕੁਦਰਤ ਦੇ ਅਸੂਲ ਨੂੰ। ਇੱਥੇ ਬਥੇਰੇ ਅਵਤਾਰ ਆਏ, ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ, ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ, ਕੋਈ ਘੋੜੇ ਚੋਂ ਜੰਮਿਆ, ਕੋਈ ਘੜੇ ਚੋਂ ਹੀ ਨਿਕਲਿਆ। ਦੇਖੋ ਕੈਸੀਆਂ ਕਹਾਣੀਆਂ। ਸਾਡੇ ਗੁਰੂ ਨੇ ਇੱਕੋ ਤੁਕ ਲਿਖ ਕੇ, ਜਿਹਨੂੰ ਜੱਟ ਕਹਿੰਦੇ ਨਾ ਸੁਹਾਗਾ ਫੇਰ ਦੇਣਾ, ਤੋ ਸਾਰਿਆਂ ਪਰੇ ਸੁਹਾਗਾ ਫੇਰਤਾ। ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ, ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ? ਤੁਹਾਨੂੰ ਪਤਾ ਕੌਣ ਜੰਮੇ ਮੱਛੀ ਚੋਂ? ਮਛਿੰਦਰ ਨਾਥ ਗੋਰਖ ਦਾ ਗੁਰੂ, ਸਭ ਤੋਂ ਵੱਡਾ ਜੋਗੀ ਮਛਿੰਦਰ। ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ, ਮੱਛ ਚੋਂ। ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ, ਕੁੰਭਜ ਘੜੇ ਦੇ ਵਿੱਚੋਂ, ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ, ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ। ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ, ਕਹਿੰਦਾ ਸੁਣ ਲਓ ਲੋਕੋ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਈ ਕਤੋਂ ਕੋ ਲਿਖ ਕੇ ਸਮੇਟਤਾ ਸਾਰਿਆਂ ਨੂੰ, ਕਿਉਂ ਝੂਠ ਬੋਲਦੇ ਹੋ? ਮਾਂ ਬਾਪ ਬਿਨਾ ਬੱਚਾ ਨਹੀਂ ਪੈਦਾ ਹੋ ਸਕਦਾ। ਅੱਜ ਕੇ ਆਖੋ ਨਵੇੜਤੀ ਗੱਲ ਇੱਕੋ ਤੁਕ ਵਿੱਚ। ਫੈਸਲੇ ਤਾਂ ਬਹੁਤ ਸੋਹਣੇ ਦਿੱਤੇ ਪਰ ਆਪਾਂ ਛੱਡਤੇ ਗੁਰਮੁਖ ਪਿਆ, ਆਪਾਂ ਵਰਤੋਂ ਵਿੱਚ ਨਹੀਂ ਲਿਆਂਦੇ। ਇਹ ਜਿਹੜੀ ਮਿਥਾਸਿਕ ਗੱਲਾਂ ਸੀ, ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ, ਆਪ ਨਰਾਇਣ ਰੂਪ ਵੀ ਹੋ ਕੇ ਆਏ, ਰੱਬ ਵੀ ਆਏ, ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ,
ਉਹ ਨੀ ਤੋੜੀ ਅੱਜ ਕੇ ਆਖੋ ਸਤਨਾਮ ਮਰਜ਼ਾਦਾ ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ ਮਰਜ਼ਾਦਾ ਨਹੀਂ ਸੀ ਤੋੜਨੀ ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ ਉਹ ਮਰਜ਼ਾਦਾ ਨਹੀਂ ਤੋੜੀ ਗੁਰਬਿਨ ਗਿਆਨ ਨਾ ਹੋਏ ਉਹ ਮਰਜ਼ਾਦਾ ਰੱਖੀ ਤੇ ਗੁਰਸਿੱਖ ਪਿਆਰਿਓ ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿੱਚੋਂ ਤੁਹਾਨੂੰ ਨਹੀਂ ਮਿਲ ਸਕਦੀ ਤੋ ਫਰਕ ਹੈ ਆਪਾਂ ਨੇ ਪਾ ਲਏ ਤੁਹਾਡੀ ਮਰਜ਼ੀ ਹੈ ਹੋਰ ਪਾ ਲਓ ਜੇ ਕੁਝ ਲੱਭਣਾ ਲੱਭਿਆ ਕੁਝ ਨਹੀਂ ਇੱਕ ਤਾਂ ਇਹ ਕਹਿਣ ਤੇ ਹੀ ਅੜ ਜੋ ਵੀ ਦਸੇ ਗੁਰੂ ਸਿੱਖਾਂ ਦੇ ਗੁਰੂ ਇਹ ਬਹੁਤ ਗਲਤ ਸ਼ਬਦ ਹੈ ਗੁਰਮੁਖ ਪਿਆਰੇ ਕੌਣ ਕਹਿੰਦਾ ਸਿੱਖਾਂ ਦੇ ਗੁਰੂ ਉਹ ਹਿੰਦੂਆਂ ਦੇ ਵੈਰੀ ਤੇ ਉਹ ਮੁਸਲਮਾਨਾਂ ਦੇ ਵੈਰੀ ਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾਡਾ ਹੀ ਹੈ ਹੋਰ ਨਾ ਕੋਈ ਲੈ ਜੇ ਤਾਂ ਹੀ ਤਾਂ ਬੈਠੇ ਰਹੇ ਆਪਾਂ ਤਾਂ ਹੀ ਤਾਂ ਵੇਖ ਲਓ ਮੈਂ ਤਾਂ ਜੇਲ੍ਹ ਵੀ ਕੱਟੀ ਤੀ ਜਦ ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ ਕਾਂਗੜਾ ਪੰਜਾਬ ਕੁੱਲੂ ਪੰਜਾਬ ਕਿੱਥੇ ਤੱਕ ਪੰਜਾਬ ਸੀ ਕਹਿੰਦੇ ਨਹੀਂ ਕੀ ਕਰਨਾ 2.5 ਜ਼ਿਲ੍ਹੇ ਲੈ ਕੇ ਬੈਠ ਗਏ ਕੋਈ ਸਾਧਨਾ ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨੀ ਨਿਕਲਣ ਦੇਣਾ ਆਪਣੇ ਘਰਾਂ ਚ ਰੱਖਣਾ ਮੈਂ ਦੱਸ ਕੇ ਉਹ ਦਸੇ ਪਾਤਸ਼ਾਹ ਜਗਤ ਦੇ ਗੁਰੂ ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ ਜਿੱਥੇ ਜਾਈਏ ਜਗਤ ਵਿਚ ਬਾਬੇ ਬਾਜ ਨਾ ਖਾਲੀ ਜਾਈ ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਜੋ ਕਿਹਦਾ ਗੁਰੂ ਨਹੀਂ ਸੀ ਨਾਨਕ ਇੱਥੇ ਕਹਿੰਦੇ ਸਿੱਖਾਂ ਦੇ ਗੁਰੂ ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ 10 ਲੱਖ ਦਾ ਘੇਰਾ ਫੜਨ ਨੂੰ ਫਿਰਨ ਮੁਗਲ ਤੇ ਗੁਰਮੁਖ ਪਿਆਰਿਓ ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ ਉਹ ਵੀ ਤਾਂ ਮੁਸਲਮਾਨ ਤੇ ਖੁਸ਼ ਸਤਨ ਉਹ ਕੌਣ ਤੇ ਵੇ ਕਿਵੇਂ ਕਹਿਦੀ ਉਹਨਾਂ ਦਾ ਵੈਰ ਸੀ ਜਿਨ੍ਹਾਂ ਨੇ ਉੱਚਦੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ ਫਿਰ ਫਸ ਗਏ ਵਿਚਾਰੇ ਉਹ ਕਹਿੰਦੇ ਉੱਚਦੇ ਪੀਰ ਹੈਗੇ ਲਿਆਓ ਫਿਰ ਸਾਡੇ ਧਨ ਪਾ ਕੇ ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ ਤੇ ਸਤਿਗੁਰ ਭਾਈ ਦਇਆ ਸਿੰਘ ਧਰਮ ਸਿੰਘ ਆਲਮ ਸਿੰਘ ਨਾਲ ਮੂਹਰੇ ਗਣੀ ਤੇ ਨਮਿਕਾ ਪਠਾਨ ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ ਹੈਗਾ ਪਿੰਡ ਦਾ ਕਾਜੀ ਨਾਲ ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ ਪਠਾਨ ਅਫਸਰ ਨੂੰ ਕਹਿੰਦਾ ਅਫਸਰ ਸਾਡੇ ਪੀਰ ਨੀ ਰੋਟੀ ਖਾਣਗੇ ਨੇ ਰੋਜੇ ਰੱਖੇ ਵੇ ਅੱਜ ਕੁਛ ਦੇਖੋ ਮੁਸਲਮਾਨ ਦੀ ਕੁਰਬਾਨੀ ਇਹ ਕਾਜੀ ਨੇ ਕਿਹਾ ਸੀ ਲਾਗਦੇ ਪਿੰਡ ਦੇ ਕਾਜੀ ਸੀ ਉਹ ਇਹਨੇ ਰੋਜੇ ਰੱਖੇ ਹੋਏ ਨੇ ਉਹ ਪਠਾਨ ਕਿਹੜਾ ਘੱਟ ਸੀ ਚੰਗਾ ਕਹਿੰਦਾ ਫਿਰ ਜੀ ਇਹਨੇ ਰੱਖੇ ਵੇ ਤੁਸੀਂ ਆ ਜਾਓ ਜਲ ਪਾਣੀ ਤੇ ਛਕਾਉਣਾ ਭਾਈ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ ਹੁਣ ਅਸੀਂ ਫਸ ਗਏ ਤੂੰ ਤਾਂ ਬਣ ਗਿਆ ਉੱਚਦਾ ਪੀਰ ਹੁਣ ਸਾਡਾ ਹਾਲ ਸਤਿਗੁਰਾਂ ਨੇ ਉੱਥੇ ਕਹਿੰਦੇ ਜਾ ਸਿੱਖਾ ਭਰੋਸਾ ਰੱਖੀਦਾ ਸਤਿਗੁਰ ਸਿੱਖ ਕੀ ਕਰੈ ਪ੍ਰਤਿਭਾ ਸੇਵਕ ਕਹੋ ਗੁਰ ਸਦਾ ਦੇ ਜਾਂ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ ਬਾਣੀ ਦਾ ਸ਼ਬਦ ਪੜ੍ਹ ਕੇ ਕਿਰਪਾਨ ਭੇਟ ਕਰ ਲਈ ਤੇਰੀ ਉਹ ਖੁਰਾਕ ਹੋ ਜੂਗੀ ਆ ਜਿਹੜੀ ਦੇਗ ਵਿਚ ਕਿਰਪਾਨ ਫੇਰਦੇ ਨਾ ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ ਕਿਰਪਾਨ ਅਜੇ ਵੀ ਨਹੀਂ ਉੱਥੇ ਲਾਉਂਦੇ ਕਿਰਪਾਨ ਭੇਟ ਗੁਰਦੁਆਰਾ ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ ਹੁਣ ਨਵੇਂ ਗਿਆਨੀਆਂ ਨੇ ਇੱਕ ਤਾਂ ਇਹ ਕਹਿਣਗੇ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ ਆਪ ਜੀ ਕੋ ਪ੍ਰਵਾਨ ਹੋਵੇ ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ ਛਕੇਂਗੇ ਅਸੀਂ ਅੱਜ ਖੁਸ਼ ਬੜੇ ਸਿਆਣੇ ਹੋ ਗਏ ਪ੍ਰਵਾਨ ਇੱਧਰ ਥੋੜੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ ਘਰ ਬੈਠੀਆਂ ਹੋਣੀਆਂ ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ ਆਲੂ ਮਟਰ ਗੋਭੀ ਬਣਾ ਲੈਣ ਸਾਗ ਨੂੰ ਤੁੜਕ ਦੇਣ ਵਿਚ ਪ੍ਰਸ਼ਾਦੇ ਰੱਖ ਦੇਣ ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ ਪਤੀ ਦੇਵ ਜੀ ਪ੍ਰਵਾਨ ਕਰ ਲਓ ਪਰ ਹੱਥ ਨਾ ਲਾਇਓ ਮੈਂ ਡਾਂਗ ਚੱਲੂ ਕਿ ਨਹੀਂ
ਸਰ ਜੂਗਾ ਪ੍ਰਵਾਨ। ਆ ਪ੍ਰਵਾਨ ਕਰਾਈ ਦਾ ਜਿਹੜਾ ਜਿਉਂਦਾ ਜਾਗਦਾ ਨਾ ਹੋਵੇ, ਇਹ ਸਾਡਾ ਸਤਿਗੁਰ ਜਾਗਦਾ ਹੈ ਦਿਓ। ਇਹ ਦਸਾਂ ਪਾਤਸ਼ਾਹ ਦੀ ਪ੍ਰਗਟ ਸਰੂਪ ਹੈ ਸਾਹਿਬ ਮੇਰਾ ਨੀਤ ਨਵਾਂ ਕਹਿ ਕੇ ਦੇਖੋ ਆਪਣੇ ਬਾਪੂ ਨੂੰ ਵੀ ਸ਼ਕੀਨਾ ਪ੍ਰਵਾਨ ਕਰ ਲੈ ਸਰਜੂਗਾ। ਜੇ ਇਹਨੂੰ ਜਾਗਤ ਜੋਤ ਮੰਨਦੇ ਹੋ ਤਾਂ ਪ੍ਰਵਾਨ ਨਾਲ ਹੀ ਚੱਲਣਾ, ਆਪ ਜੀ ਕੋ ਭੋਗ ਲੱਗੇ। ਇਹ ਟਕਸਾਲ ਦਾ ਕੰਮ ਹੈ, ਮਰਜ਼ਾਦਾ ਦਾ ਕੰਮ ਹੈ, ਇਹ ਛੱਡਤਾ ਕੰਮ। ਕਹਿੰਦੇ ਤੂੰ ਪ੍ਰਵਾਨ ਕਰ ਲੈ ਤੇ ਚੱਕਣ ਨੂੰ ਅਸੀਂ ਉਹ ਬਹੁਤੇ ਛੱਡਦੇ ਨਹੀਂ ਹੈ, ਇੱਕ ਹੋਰ ਕੰਮ ਚ ਲਾ ਤਾ, ਕਿਰਪਾਨ ਨੀ ਫੇਰਦੇ, ਕਿਰਪਾਨ ਭੇਟ ਨੀ ਕਰਦੇ, ਕੋਲ ਖੜੇ ਰਹਿੰਦੇ। ਅਰਦਾਸ ਹੀ ਅਰਦਾਸ ਕਰੂ, ਪ੍ਰਵਾਨ ਹੋਵੇ ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ ਫੇਰ ਕਿਰਪਾਨ ਘਸਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰੇ। ਤੇ ਸਿੱਖ ਕਹਿੰਦੇ ਨਹੀਂ ਨਹੀਂ, ਜਦ ਤੂੰ ਛਕਣਾ ਉਦੋਂ ਨਹੀਂ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰੇਂਗੇ। ਅਸੀਂ ਬਹੁਤੇ ਇਹ ਮਰਜ਼ਾਦਾ, ਜੇ ਕਿਸੇ ਨੂੰ ਪੁੱਛੋ ਨਾ ਵੀ ਕਾਹਤੇ ਹਟ ਕੇ, ਤੁਸੀਂ ਕਹਿਣਗੇ ਜੀ ਅਰਦਾਸ ਵਿੱਚ ਬਿਰਤੀ ਟੁੱਟ ਜਾਂਦੀ ਹੈ। ਲੋ ਵੇਖ ਲੋ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ, ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫੇਰਨ ਨਾਲੇ ਮੇਰੀ ਬਿਰਤੀ ਟੁੱਟਦੀ ਹੈ ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਉਹ ਨੀ ਹੋਣੀ ਕਿਤੇ ਵੀ, ਉਹ ਤਾਂ 24 ਘੰਟੇ ਖੋਲ ਲਈ ਫਿਰ ਨਾਲੇ। ਗੁਰਮੁਖੋ ਬਿਰਤੀ, ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ ਆਰਿਆਂ ਦੇ ਡੰਡੇ ਵੀ ਨਹੀਂ ਤੋੜ ਸਕੇ। ਬੰਦ ਬੰਦ ਕੱਢਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾਲਿਆਂ ਚ ਨਾ ਟੁੱਟੀ, ਇੱਥੇ ਕੜਾਹੀ ਚ ਫੇਰਨ ਤੇ ਟੁੱਟਦੀ ਹੈ। ਅੱਜ ਕੇ ਖੁਸ਼ ਇੱਕ ਮਹਾਂਪੁਰਸ਼ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ ਉਹਨਾਂ ਦੇ ਪਿੱਛੇ ਦੋ ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ ਸਰਦੀ ਹੋਵੇ ਚਾਹੇ ਪਹੁ ਹੋਵੇ ਮਾਘ ਹੋਵੇ, ਉਹ ਦੋ ਜਣੇ ਪਿੱਛੇ ਖੜੇ ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹੁਣ ਜਾਂਦਾ ਤੇ ਮੱਥਾ ਨੀ ਟੇਕਣ ਜਾਂਦਾ ਹੁੰਦਾ ਗੁਰਦੁਆਰੇ, ਉਹਨਾਂ ਦੇ ਪਿੱਛੇ ਕੁੜੀਆਂ ਕਰਦੀਆਂ ਹੁੰਦੀਆਂ ਹੈ।